ਅੱਗੇ ਕਨੀ ਕਿਤਵਾ ਚੇ ਵੇਲੇ ਕਾਕਾ ਸਜਾਇਆ ਖਾਉ ਨਾ ਹੋਵੇ ਤੋਂ ਦੀ ਉਸਨੇ ਕਿਆ ਰੁਆ।

ਜੇ ਮੋਤੇ ਜਨਮ ਕਰਨਾ ਸਤਿ ਪਿਛਾ ਕੁਛ ਨਾ ਆਇਆ ਸਤਿ ਪਿਛੇ ਮਰਦਾ ਤਾਂ ਕੋ ਨਹੀਂ।

ਬੰਦਨ ਬੰਦ ਪਾਏ ਸੋਏ ਪਿਆ ਕੀਰਤਨ ਤੇ ਸਭ ਕੋਏ, ਨੱਚ ਨੱਚ ਹੱਸੇ ਚਲਹੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ।

ਚੰਗਾ ਆਪਣਾ ਕਰਤ ਨੂੰ ਨਿਭਾਏ ਜੇ ਦਰਵਾਜ਼ਾ ਪਰ

sedang dihajar.

ਸੰਭਾਲੇ ਸਭਨਾ ਤੋਂ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਾਗ ਤਿਸ ਜੁਆਰੀ ਸਵਸਥ ਤਿਸ ਦੀ ਬਾਣ।

ਲੱਭ ਚੜਿਆ ਆਪਣਾ ਰੋਜ਼ਾ ਲਾਚਦਾ।

जाने जाने जाने सजे सजे।

ਸਾਧਨਾਰੀ ਜੇ ਹਾਂ ਘਰ ਕਰਨਾ ਕਿਵੇਂ ਹੋਣਾ ਪਚਾਰੀਏ ਐਸੀ ਤਰ੍ਹਾਂ ਨਾ ਛੱਡੀਏ ਜਿੱਦਾਂ

ਸਤਿਗੁਰ ਦੁਆਰੇ ਤੁਮਨੇ ਕੁਛ ਸਮਾ ਲਿਆ, ਜਿਨ ਕਰ ਦੇਸ ਜਨ ਜਨ ਜਿਤ ਨਿਹਾ ਲਿਆ, ਹਸਮੀ ਛੋੜ ਜਗ ਦੇ ਹੋ ਸਰ ਜਾ ਲਿਆ, ਸਤਿਗੁਰੂ ਹੈ ਗੋਇਥਾ।

Yeah.

Bye-bye.

Yeah.

ਆਸਾ ਮਹੱਲਾ ਚੌਥਾ ਧੰਨ ਧੰਨ ਗੁਰੂ ਰਾਮਦਾਸ ਜੀਓ ਮਹਾਰਾਜ।

ਮੈਂ ਸਾਕਾ ਦੇ ਮੰਦਾ ਕੋ ਨਾ ਚੇਤਨ ਮੇਂ ਨਦਰ ਮੇਂ ਹਾਲੇ ਜੋ ਸਾਰੇ।

ਸਤਿਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਈ ਸਮਾਇਆ ਜਨਮ ਮਰਨ ਭਉ ਕੱਟਿਆ

ਜਨਮ ਮਰਨ ਵਿੱਚ ਦੁੱਖ ਸਵਾਇਆ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕਾਂ, ਤੂੰ ਠਾਕੁਰ ਊਚ ਭਗਵਾਨਾ, ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਪਾਵੈ ਤਿਉਂ ਰੱਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧਿਆ ਗੈ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ, ਸੋ ਕਹੋ ਟਲ ਗੁਰ ਸੇਵੀਐ, ਐਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਹਸਾਮ ਦੀ, ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਜਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ,

ਤਾਰੀ ਭੈ ਸਿੰਧ ਸਾਗਰ ਤਾਰਣੋ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ ਬਿਨਵੰਤ ਨਾਨਕ ਹਰ ਕੰਤ ਮਿਲਿਆ।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਿਹਾਗੜਾ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 544 ਦੇ ਉੱਪਰ ਸੁਭਾਇਮਾਨ ਹੈ। ਚਾਰ ਪਦਿਆਂ ਦਾ ਪਾਵਨ ਬਚਨ ਹੈ ਜੀ, ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ, ਜਿਨ੍ਹਾਂ ਦੇ ਵਿੱਚੋਂ ਪਹਿਲੇ ਦੋ ਪਦਿਆਂ ਦੀ ਵਿਚਾਰ ਆਪ ਸੰਗਤਾਂ ਨੇ ਕੱਲ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ ਦੋ ਪਦਿਆਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਪ੍ਰਕਰਨ ਗੁਰੂ ਸਾਹਿਬ ਜੀ ਉਹੀ ਜੀਵ ਇਸਤਰੀ ਅਤੇ ਅਕਾਲ ਪੁਰਖ ਪਰਮੇਸ਼ਵਰ ਰੂਪਪਤੀ, ਉਸੇ ਪ੍ਰਕਰਨ ਦੇ ਤਹਿਤ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ ਅਤੇ ਉਪਦੇਸ਼ ਬਖਸ਼ਦਿਆਂ ਗੁਰੂ ਸਾਹਿਬ ਦੱਸ ਰਹੇ ਵੀ ਉਹ ਜੀਵ ਇਸਤਰੀ ਸੁਹਾਗਣ ਹੈ ਔਰ ਸਾਰੇ ਰੰਗ ਉਹ ਮਾਣਦੀ ਹੈ ਜਿਹੜੀ ਆਪਣੇ ਅਕਾਲ ਪੁਰਖ ਪਰਮੇਸ਼ਵਰ ਰੂਪ ਖਸਮ ਦੀ ਬਣ ਜਾਂਦੀ ਹੈ। ਜਿਹੜੀ ਜੀਵ ਇਸਤਰੀ ਉਹਦੀ ਬਣ ਗਈ ਫਿਰ ਉਹਦੀ ਬਣ ਜਾਣ ਦੇ ਉੱਤੇ ਕਹਿੰਦੇ ਵੀ ਉਹ ਦੁਹਾਗਣ ਨਹੀਂ ਰਹਿ ਜਾਂਦੀ। ਰਾਂਡ ਲਫ਼ਜ਼ ਸ਼ਬਦ ਗੁਰੂ ਸਾਹਿਬ ਨੇ ਵਰਤਿਆ ਜਿਹਦੇ ਸਿਰ 'ਤੇ ਪਤੀ ਦਾ ਸਾਇਆ ਨਾ ਹੋਵੇ, ਪਰ ਸਾਹਿਬ ਕਹਿੰਦੇ ਫਿਰ ਉਹ ਦੁਹਾਗਣ ਨਹੀਂ ਰਹਿ ਜਾਂਦੀ ਕਿਉਂਕਿ ਉਹਦੀ ਉਸ ਖਸਮ ਨਾਲ ਬਣਾਈ ਹੈ ਜਿਹੜਾ ਚਿਰਾਣੇ ਹੈ, ਚਿਰ ਤੱਕ ਹੈ, ਮਤਲਬ ਜਿਹੜਾ ਸਦੀਵ ਹੈ ਉਹਦੇ ਨਾਲ ਬਣ ਗਈ। ਇਸ ਕਰਕੇ ਉਹ ਸੁਹਾਗਣ ਹੈ ਅਤੇ ਐਸੀ ਜੀਵ ਇਸਤਰੀ ਫਿਰ ਨਾਮ ਰੰਗ ਵਿੱਚ ਰੰਗੀ ਹੋਈ ਸਾਰੇ ਸੁੱਖ ਸਾਰੀਆਂ ਪ੍ਰਸੰਨਤਾ ਉਹ ਮੰਨਦੀ ਹੈ। ਫਿਰ ਮਾਲਕ ਕਹਿੰਦੇ ਵੀ ਉਸ ਘਰ ਦੇ ਵਿੱਚ ਹਮੇਸ਼ਾ ਖੁਸ਼ੀ ਦੇ ਗੀਤ, ਹਮੇਸ਼ਾ ਪ੍ਰਸੰਨਤਾ ਦੇ ਗੀਤ ਰਹਿੰਦੇ ਨੇ। ਜਿਸ ਘਰ ਦੇ ਵਿੱਚ ਉਹ ਪਰਮਾਨੰਦ ਪ੍ਰਗਟ ਹੋ ਜਾਏ, ਹਿਰਦੇ ਰੂਪੀ ਘਰ ਵਿੱਚ ਜਿੱਥੇ ਅਕਾਲ ਪੁਰਖ ਪਰਮੇਸ਼ਵਰ ਸਦੀਵ ਉਹਦੀ ਯਾਦ ਉਹਦਾ ਚਿੰਤਨ ਬਣਿਆ ਰਹੇ, ਪ੍ਰਗਟ ਰੂਪ ਵਿੱਚ ਉਹਦਾ ਚਿੰਤਨ ਬਣਿਆ ਰਹੇ, ਉਹ ਘਰ ਫਿਰ ਸਦਾ ਆਨੰਦ ਖੁਸ਼ੀ ਵਾਲਾ, ਹਿਰਦੇ ਰੂਪੀ ਘਰ ਉਹ ਸਦਾ ਖੇੜੇ ਵਾਲਾ ਬਣਿਆ ਰਹਿੰਦਾ। ਇਸ ਤਰ੍ਹਾਂ ਦਾ ਪ੍ਰਕਰਨ ਹੈ ਜੀ ਜਿਹੜਾ ਅੱਜ ਗੁਰੂ ਸਾਹਿਬ ਬਖਸ਼ ਰਹੇ ਨੇ ਸਾਰੇ ਦੋ ਪਦਿਆਂ ਰਾਹੀਂ। ਪਹਿਲਾਂ ਮਾਲਕ ਨੇ ਜ਼ਿਕਰ ਕੀਤਾ, ਕਹਿੰਦੇ ਜੀ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ, ਜਿਹੜੀ ਅਕਾਲ ਪੁਰਖ ਪਰਮੇਸ਼ਵਰ ਰੂਪੀ ਪਤੀ ਦੀ ਬਣ ਗਈ, ਇਹਨੂੰ ਸਿੱਧੇ ਜੇ ਸ਼ਬਦਾਂ 'ਚ ਕਹੀਏ ਤੇ ਜਿਹਨੇ ਆਪਣੀ ਪ੍ਰੀਤ ਅਕਾਲ ਪੁਰਖ ਨਾਲ ਪਾ ਲਈ ਉਹ ਕੀ ਬਣ ਗਿਆ? ਸੁਹਾਗ ਮਾਲਕ ਵਾਲਾ ਬਣ ਗਿਆ। ਖਸਮ ਉਹਦੇ ਸਿਰ 'ਤੇ ਹੈ, ਖਸਮ ਉਹਦੇ ਸਿਰ 'ਤੇ ਹੈ, ਉਹਦੇ ਸਿਰ ਤੋਂ ਭਾਵ ਵੀ ਸਦੀਵ ਉਹਦੇ ਨਾਲ ਹੈ। ਹੁਣ ਉੱਥੇ ਕੋਈ ਕਿਸੇ ਤਰ੍ਹਾਂ ਵੀ ਦੁਹਾਗਣ ਹੋਣ ਦਾ ਡਰ ਨਹੀਂ ਹੈ ਕਿਉਂਕਿ ਉਹਦੀ ਯਾਦ ਸਦਾ ਹਿਰਦੇ 'ਚ ਬਣੀ ਹੋਈ ਹੈ।
ਔਰ ਮਾਲਕ ਜੀ ਨਾਲ ਕਹਿ ਰਹੇ ਕਹਿੰਦੇ ਫਿਰ ਨਾ ਇਕੱਲੀ ਸੁਹਾਗਣ ਨਹੀਂ, ਸੁਹਾਗਣ ਹੋਣ ਦੇ ਨਾਲ ਨਾਲ ਸਭ ਰੰਗ ਮਾਣੇ। ਉਹ ਫਿਰ ਅਕਾਲ ਪੁਰਖ ਪਰਮੇਸ਼ਵਰ ਦੇ ਮਿਲਾਪ ਦਾ ਸਾਰਾ ਸੁੱਖ ਮਾਣਦੀ ਹੈ। ਹੁਣ ਉਹਦੇ ਮਿਲਾਪ ਦਾ ਸੁੱਖ ਕੀ ਹੈ? ਆਨੰਦ ਭਇਆ ਮੇਰੀ ਮਾਏ, ਇਹ ਉਹਦੇ ਮਿਲਾਪ ਦਾ ਸੁੱਖ ਹੈ। ਸਤਿਗੁਰੂ ਮੈਂ ਪਾਇਆ, ਪ੍ਰਾਪਤ ਕਰ ਲਿਆ ਨਾ, ਮਿਲਾਪ ਹੋ ਗਿਆ। ਫਿਰ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਉਹ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ। ਸਭ ਰੰਗ ਮਾਣੇ, ਸਤਿਗੁਰੂ ਮੈਂ ਪਾਇਆ, ਆਨੰਦ ਬਣ ਗਿਆ। ਹੁਣ ਉਹ ਜਿਹੜਾ ਆਨੰਦ ਹੈ, ਗੁਰੂ ਸਾਹਿਬ ਕਹਿੰਦੇ ਵੀ ਉਹ ਸਦਾ ਵਾਸਤੇ ਬਣ ਜਾਂਦਾ ਹੈ। ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦੇ ਮਿਲਾਪ ਦਾ ਸੁੱਖ ਹੈ, ਉਹ ਸਦਾ ਵਾਸਤੇ ਸੁੱਖ ਉਹਨਾਂ ਚਿਰ ਹੀ ਹੈ ਨਾ ਜੀ, ਜਿੰਨਾ ਚਿਰ ਉਹਦੇ ਨਾਲ ਮੇਲ ਹੈ। ਦੁੱਖ ਤਦੇ ਜਾਂ ਵਿਸਰੇ, ਸੁੱਖ ਪ੍ਰਭ ਚਿੱਤ ਆਵੇ, ਜਦੋਂ ਉਹ ਵਿਸਰ ਜਾਂਦਾ ਉਦੋਂ ਤੇ ਦੁੱਖ ਹੈ ਹੀ ਹੈ, ਉਦੋਂ ਤੇ ਦੁਹਾਗਣ ਬਣ ਗਈ ਨਾ ਜੀ ਵਿਸਤਰੀ। ਜਦੋਂ ਖਸਮ ਦੇ ਨਾਲ ਪ੍ਰੀਤ ਅਕਾਲ ਪੁਰਖ ਨਾਲ ਪ੍ਰੇਮ ਬਣਿਆ, ਪਰਮੇਸ਼ਰ ਨਾਲ ਪ੍ਰੇਮ ਬਣਿਆ, ਉਹਦੇ ਨਾਲ ਸੁਰਤ ਜੁੜੀ ਹੈ, ਉਹ ਜੀਵ ਇਸਤਰੀ ਸੁਹਾਗਣ ਹੈ। ਅਤੇ ਜਿਹੜੀ ਜੀਵ ਇਸਤਰੀ ਆਪਣੀ ਸੁਰਤ ਤੋੜ ਲਏ, ਜਾਂ ਜਿਹੜੀ ਜੀਵ ਇਸਤਰੀ ਦੀ ਸੁਰਤ ਵਿੱਚੋਂ ਉਹ ਅਕਾਲ ਪੁਰਖ ਪਰਮੇਸ਼ਰ ਵਿਸਰ ਜਾਏ, ਜਿਹਨੂੰ ਭੁੱਲ ਗਿਆ, ਉੱਥੇ ਤਾਂ ਦੁਹਾਗਣ ਹੈ, ਉਹਨੇ ਵਿਸਾਰਤਾ ਵਿਸਾਰਿਆ ਜਿਹਨੇ, ਉੱਥੇ ਦੁਹਾਗਣ ਉਹ ਜੀਵ ਇਸਤਰੀ ਹੋ ਜਾਂਦੀ। ਅਤੇ ਜਿਹੜੀ ਥਾਂ ਉੱਤੇ ਅਕਾਲ ਪੁਰਖ ਪਰਮੇਸ਼ਵਰ ਦੀ ਯਾਦ ਉਹਦਾ ਚਿੰਤਨ ਬਣਿਆ ਰਹੇ, ਉਹ ਜੀਵ ਇਸਤਰੀ ਸਦੀਵ ਸੁਹਾਗਣ ਬਣ ਜਾਂਦੀ ਹੈ। ਫਿਰ ਉੱਥੇ ਕਿਉਂਕਿ ਜਦੋਂ ਸਤਿਗੁਰੂ ਦੀ ਬਾਣੀ ਪੜ੍ਹੀਏ ਨਾ, ਅਤੇ ਮਾਲਕ ਪਾਤਸ਼ਾਹ ਜੀ ਬਾਣੀ 'ਚ ਜ਼ਿਕਰ ਕਰਦੇ ਹਾਂ, ਜਦੋਂ ਅਕਾਲ ਪੁਰਖ ਪਰਮੇਸ਼ਵਰ ਰੂਪੀ ਖਸਮ ਦਾ ਜ਼ਿਕਰ ਕਰਦੇ ਨੇ, ਅਤੇ ਸਾਹਿਬ ਇਹ ਕਹਿੰਦੇ ਨੇ ਵੀ ਇਹ ਖਸਮ ਉਹ ਹੈ ਜਿਹੜਾ ਸਦੀਵ ਰਹਿਣ ਵਾਲਾ, ਜਿਹੜਾ ਕਦੇ ਬਿਣਸਣ ਵਾਲਾ ਨਹੀਂ, ਜਿਸ ਕਰਕੇ ਜੀਵ ਇਸਤਰੀ ਦੇ ਮਨ ਦੇ ਵਿੱਚੋਂ ਦੁਹਾਗਣ ਹੋਣ ਦਾ ਡਰ ਮੁੱਕ ਜਾਂਦਾ ਹੈ। ਦੁਹਾਗਣ ਤੇ ਤਾਂ ਹੋਵੇ ਜੇ ਅਕਾਲ ਪੁਰਖ ਪਰਮੇਸ਼ਵਰ ਦਾ ਖਸਮ ਦਾ ਸਾਇਆ ਸਿਰ ਤੋਂ ਉੱਠ ਜਾਏ, ਅਤੇ ਜਿੰਨਾ ਚਿਰ ਸਾਇਆ ਉਹਦਾ ਸਿਰ 'ਤੇ ਹੈ, ਉਹਦੀ ਬਖਸ਼ਿਸ਼ ਹੈ, ਉਹਨਾਂ ਚਿਰ ਇਹ ਜੀਵ ਇਸਤਰੀ ਸੁਹਾਗ ਭਾਗ ਵਾਲੀ ਸੁਹਾਗਣ। ਇਸ ਲਈ ਸਾਹਿਬ ਕਹਿ ਰਹੇ ਕਹਿੰਦੇ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ, ਸਾਰੇ ਰੰਗ ਮਾਣ ਰਹੀ। ਫਿਰ ਰਾਂਡ ਨਾ ਵੈਸਈ ਪ੍ਰਭ ਪੁਰਖ ਚਰਾਣੇ, ਉਹ ਜੀਵ ਇਸਤਰੀ ਦੁਹਾਗਣ ਨਹੀਂ ਰਹਿ ਜਾਂਦੀ ਜਿਸ ਜੀਵ ਇਸਤਰੀ ਦੀ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਬਣ ਆਉਂਦੀ ਹੈ। ਉਸ ਪਰਮੇਸ਼ਵਰ ਨਾਲ ਜਿਹੜੀ ਉਹਦੇ ਰੰਗ ਵਿੱਚ ਰੰਗੀ ਗਈ, ਉਹ ਵੱਡੀ ਉਮਰ ਵਾਲਾ ਹੈ, ਸਦੀਵ

ਫਿਰ ਨਹ ਦੁੱਖ ਪਾਵੈ ਪ੍ਰਭੂ ਤੇ ਆਵੈ। ਬੜੇ ਸਰਲ ਜਿਹੇ ਸ਼ਬਦ ਗੁਰੂ ਸਾਹਿਬ ਵਰਤ ਰਹੇ, ਕੋਈ ਦੁੱਖ ਨਹੀਂ ਹੈ, ਪ੍ਰਭੂ ਤੇ ਆਵੈ, ਉਹਦੇ ਕੋਲ ਬੰਦਗੀ ਹੈ। ਧਨ ਤੇ ਵੱਡ ਭਾਗੀ ਆ, ਉਹ ਜੀਵ ਇਸਤਰੀਆਂ ਵੱਡੇ ਭਾਗਾਂ ਵਾਲੀਆਂ ਨੇ। ਫਿਰ ਸੁੱਖ ਸਹਿਜ ਸੋਵੈ, ਉਹ ਆਪਣਾ ਜੀਵਨ ਕੀ ਕਰਦੀਆਂ, ਸਹਿਜ ਵਿੱਚ ਬਸਰ ਕਰਦੀਆਂ, ਅਡੋਲ ਅਵਸਥਾ ਵਿੱਚ। ਕਿਲ ਵਿਖ ਹੋਵੈ, ਉਹ ਆਪਣੇ ਜੀਵਨ ਵਿੱਚ ਲੋਕ ਵਿੱਚੋਂ ਕੀਤੇ ਹੋਏ ਕਰਮ ਜਿਹੜੇ ਉਹ ਖਤਮ ਕਰ ਲੈਂਦੀਆਂ। ਨਾਮ ਰਸ ਸੰਗ ਜਾਗੀ ਆ, ਅਤੇ ਉਹ ਨਾਮ ਦੇ ਰਸ ਵਿੱਚ, ਸਵਾਦ ਦੇ ਵਿੱਚ, ਪ੍ਰੀਤ ਦੇ ਵਿੱਚ, ਪ੍ਰੇਮ ਦੇ ਵਿੱਚ ਉਹ ਸਦਾ ਸੁਚੇਤ ਨੇ। ਹੁਣ ਜਾਗੀ ਆ ਦਾ ਮਤਲਬ ਸੁਚੇਤ ਰਹਿਣਾ, ਆਪਣੇ ਜੀਵਨ ਪੰਥ ਦੇ ਲਈ ਉਹ ਸੁਚੇਤ ਨੇ। ਉਹਦੇ ਨਾਲ ਬਣੀ ਰਹੇ, ਉਹਦੇ ਨਾਲ ਪ੍ਰੇਮ ਬਣਿਆ ਰਹੇ, ਉਹਦੇ ਨਾਲ ਪਿਆਰ ਬਣਿਆ ਰਹੇ, ਇਸ ਕਰਕੇ ਉਹ ਸਦਾ ਸੁਚੇਤ ਰਹਿੰਦੀਆਂ ਨੇ। ਉਹ ਕਿਲ ਵਿਖ ਦੇ ਵਿੱਚ, ਗਾਫਲਤਾ ਦੇ ਵਿੱਚ ਕਦੇ ਗਲਤਾਨ ਨਹੀਂ ਹੁੰਦੀਆਂ। ਆਪਣੀ ਉਹ ਗਫਲਤ ਦੀ ਨੀਂਦ ਛੱਡ ਦਿੰਦੀਆਂ ਨੇ, ਵਿਕਾਰਾਂ ਦੀ ਨੀਂਦ ਤਿਆਗ ਦਿੰਦੀਆਂ ਨੇ ਉਹ ਜੀਵ ਇਸਤਰੀਆਂ ਜਿਹੜੀਆਂ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰੇਮ ਵਿੱਚ ਰੰਗੀਆਂ ਜਾਣ। ਉਹਦੇ ਪ੍ਰੇਮ ਵਿੱਚ ਰੰਗੀਆਂ ਹੋਈਆਂ ਸਦਾ ਸੁਚੇਤ ਰਹਿੰਦੀਆਂ ਨੇ। ਸੁੱਖ ਦੇ ਨਾਲ ਸਹਿਜ ਦੇ ਵਿੱਚ ਉਹ ਆਪਣਾ ਜੀਵਨ, ਆਪਣੀ ਜ਼ਿੰਦਗੀ ਬਸਰ ਕਰਦੀਆਂ ਨੇ। ਅਤੇ ਮਾਲਕ ਕਹਿੰਦੇ ਐਸੀਆਂ ਜੀਵ ਇਸਤਰੀਆਂ ਵੱਡੇ ਭਾਗਾਂ ਵਾਲੀਆਂ ਨੇ, ਵਡਭਾਗੀਆਂ ਨੇ, ਜਿਹੜੀਆਂ ਆਪਣੇ ਜੀਵਨ ਅੰਦਰ ਅਕਾਲ ਪੁਰਖ ਦੇ ਮਿਲਾਪ ਨੂੰ ਹਾਸਲ ਕਰ ਲੈਂਦੀਆਂ।

ਮਿਲ ਪ੍ਰੇਮ ਰਹਿਣਾ, ਪ੍ਰੇਮ ਨਾਲ ਮਿਲ ਕੇ ਰਹਿਣਾ, ਫਿਰ ਹਰ ਨਾਮ ਗਹਿਣਾ, ਅਕਾਲ ਪੁਰਖ ਦਾ ਨਾਮ ਉਹਨਾਂ ਲਈ ਗਹਿਣੇ ਬਣ ਗਿਆ ਨਾ, ਉਹਨਾਂ ਦਾ ਸ਼ਿੰਗਾਰ ਬਣ ਗਿਆ। ਪ੍ਰੇ ਬਚਨ ਮਿੱਠੇ ਭਾਣੇ, ਹੁਣ ਖਸ਼ਮ ਦੇ ਜਿਹੜੇ ਬਚਨ ਨੇ ਉਹ ਕੀ ਲੱਗਦੇ ਨੇ, ਮਿੱਠੇ ਲੱਗਦੇ ਨੇ ਅਤੇ ਭਾਉਂਦੇ ਨੇ, ਉਹਦਾ ਹੁਕਮ ਚੰਗਾ ਲੱਗਣ ਲੱਗ ਜਾਂਦਾ ਹੈ। ਜਦੋਂ ਅਕਾਲ ਪੁਰਖ ਪਰਮੇਸ਼ਵਰ ਨਾਲ ਜੀਵ ਇਸਤਰੀ ਦਾ ਰੰਗ ਬਣ ਜਾਂਦਾ ਹੈ, ਫਿਰ ਉਹਦਾ ਹੁਕਮ ਸਿਰ ਮੱਥੇ ਕਰਕੇ, ਪਿਆਰੇ ਦਾ ਹਰ ਹੁਕਮ ਸਿਰ ਮੱਥੇ ਹੈ, ਆਪਣੇ ਪਿਆਰੇ ਦਾ ਹੁਕਮ ਹਰ ਹੁਕਮ ਉਹਦਾ ਸਿਰ ਮੱਥੇ ਹੈ, ਫਿਰ ਉਹ ਆਪਣੇ ਪ੍ਰੀਤਮ ਤੋਂ ਕੁਰਬਾਨ ਜਾਂਦਾ ਹੈ, ਆਪਣੇ ਪਿਆਰੇ ਤੋਂ ਕੁਰਬਾਨ ਜਾਂਦਾ। ਸਤਿਗੁਰੂ ਕਹਿੰਦੇ ਜਦੋਂ ਜੀਵ ਇਸਤਰੀ ਦਾ ਅਕਾਲ ਪੁਰਖ ਨਾਲ ਪ੍ਰੇਮ ਬਣਦਾ ਹੈ ਨਾ, ਫਿਰ ਹਰ ਇੱਕ ਬਚਨ ਉਹਦਾ ਮਿੱਠਾ ਲੱਗਦਾ ਹੈ। ਜਿੱਥੇ ਉਹਦਾ ਬਚਨ ਮਿੱਠਾ ਲੱਗਦਾ ਹੈ, ਉੱਥੇ ਬਚਨ ਮਿੱਠਾ ਲੱਗਣ ਦੇ ਨਾਲ ਨਾਲ ਉਹਦਾ ਭਾਣਾ, ਉਹਦੇ ਬਚਨਾਂ ਉੱਤੇ ਚੱਲਣਾ ਵੀ ਬਹੁਤ ਚੰਗਾ ਲੱਗਦਾ, ਉਹਦੇ ਹੁਕਮ ਨੂੰ ਮੰਨਣਾ ਬੜਾ ਚੰਗਾ ਲੱਗਦਾ ਹੈ, ਕਿਉਂਕਿ ਉਹਦੇ ਪ੍ਰੇਮ ਵਿੱਚ ਭਿੱਜਿਆ ਹੋਇਆ। ਹੁਣ ਜਿਹੜਾ ਉਹਦੇ ਪ੍ਰੇਮ ਵਿੱਚ ਭਿੱਜਿਆ, ਉਹਨੂੰ ਤਾਂ ਉਹਦਾ ਕੀਤਾ ਹਰ ਕਰਮ ਚੰਗਾ ਲੱਗੇਗਾ ਨਾ। ਗੱਲ ਤਾਂ ਜੀਵ ਦੇ ਆਪਣੇ ਅੰਦਰ ਪ੍ਰੇਮ ਦੀ ਹੈ, ਜੇ ਪ੍ਰੇਮ ਹੈ ਫਿਰ ਉਹਦਾ ਕੀਤਾ ਹਰ ਕਰਮ ਚੰਗਾ ਲੱਗੀ ਜਾਂਦਾ, ਜੇ ਪ੍ਰੇਮ ਨਹੀਂ ਫਿਰ ਉਹਦਾ ਚੰਗਾ ਕੀਤਾ ਵੀ ਮਾੜਾ ਹੀ ਲੱਗੀ ਜਾਂਦਾ। ਇਸ ਲਈ ਸਤਿਗੁਰੂ ਕਹਿ ਰਹੇ ਜਦੋਂ ਜੀਵ ਇਸਤਰੀ ਉਸ ਅਕਾਲ ਨਾਲ ਆਪਣਾ ਪ੍ਰੇਮ ਬਣਾਉਂਦੀ ਹੈ, ਫਿਰ ਉਹਦੇ ਪ੍ਰੇਮ ਵਿੱਚ ਮਿਲ ਕੇ ਰਹਿੰਦੀ ਹੈ ਉਹ, ਔਰ ਆਪਣਾ ਸ਼ਿੰਗਾਰ ਕਰਦੀ ਉਹਦੇ ਨਾਮ ਦੇ ਨਾਲ, ਉਹਦਾ ਨਾਮ ਰੂਪੀ ਗਹਿਣੇ ਧਾਰਨ ਕਰਦੀ ਹੈ, ਔਰ ਉਹਦੇ ਬਚਨ ਮੰਨਦਿਆਂ ਹੋਇਆਂ, ਮਿੱਠੇ ਕਰਕੇ ਜਾਣਦਿਆਂ ਹੋਇਆਂ, ਉਹਦੇ ਭਾਣੇ ਉਹਦੀ ਰਜ਼ਾ ਦੇ ਵਿੱਚ ਉਹ ਸਦੀਵ ਰਹਿੰਦੀ ਹੈ। ਫਿਰ ਬਿਨਵੰਤ ਨਾਨਕ, ਨਾਨਕ ਜੀ ਬੇਨਤੀ ਕਰਦੇ ਨੇ, ਮਨ ਇੱਛ ਪਾਈ, ਮਨ ਦੀਆਂ ਇੱਛਾਵਾਂ ਮਿਲ ਗਈਆਂ, ਹਰ ਮਿਲੇ ਪੁਰਖ ਚਿਰਾਣੇ, ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਸਭਨੀ ਥਾਈਂ ਵਸਿਆ ਹੋਇਆ, ਸਭਨਾਂ ਵਿੱਚ ਵਸਿਆ ਹੋਇਆ, ਉਹਦੇ ਨਾਲ ਮਿਲਾਪ ਬਣ ਜਾਂਦਾ ਜਿਹੜਾ ਸਦੀਵ ਰਹਿਣ ਵਾਲਾ। ਚਿਰਾਣੇ ਦਾ ਮਤਲਬ ਹੈ ਲੰਮੇ ਚਿਰ ਤੱਕ ਰਹਿਣ ਵਾਲਾ, ਉਸ ਚਿਰਾਣੇ ਦੇ ਨਾਲ ਨਾ ਚਿਰ ਤੱਕ ਰਹਿਣ ਵਾਲੇ ਦੇ ਨਾਲ ਫਿਰ ਸਾਂਝ ਬਣ ਜਾਂਦੀ, ਮਿਲਾਪ ਬਣ ਜਾਂਦਾ ਹੈ, ਅਤੇ ਜਿਹਦਾ ਮਿਲਾਪ ਬਣ ਗਿਆ, ਮਨ ਇੱਛ ਪਾਈ, ਉੱਥੇ ਮਨ ਦੀਆਂ ਇੱਛਾਵਾਂ ਤੱਕ ਮਿਲ ਜਾਂਦੀਆਂ।

ਤਿਤ ਗ੍ਰਹਿ ਉਸ ਘਰ ਦੇ ਵਿੱਚ ਸੋਹਿਲੜੇ ਖੁਸ਼ੀ ਦੇ ਗੀਤ ਕੋੜ ਆਨੰਦਾ ਕੋੜ ਕੌਤਕ ਆਨੰਦ ਹੈ ਨਾ ਸਦੀਵ ਆਨੰਦ ਖੁਸ਼ੀ ਦੇ ਗੀਤ ਵੱਜਦੇ ਨੇ ਕਿੱਥੇ ਮਨ ਤਨ ਰਵ ਰਹਿਆ ਪ੍ਰਭ ਪਰਮਾਨੰਦ ਆ ਜਿੱਥੇ ਮਨ ਅਤੇ ਤਨ ਰਵਿਆ ਹੋਇਆ ਹੈ ਉਸ ਪਰਮਾਨੰਦ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਵਿੱਚ ਉੱਥੇ ਸਦੀਵ ਆਨੰਦ ਬਣਿਆ ਰਹਿੰਦਾ ਹੈ ਮਨ ਖੁਸ਼ੀ ਵਿੱਚ ਰਹਿੰਦਾ ਪ੍ਰਸੰਨਤਾ ਵਿੱਚ ਰਹਿੰਦਾ ਖੇੜੇ ਵਿੱਚ ਰਹਿੰਦਾ ਕੋਈ ਸ਼ਬਦ ਆਪਾਂ ਵਰਤ ਲਈ

ਗੱਲ ਤਾਂ ਜੀ ਮਨ ਨੂੰ ਆਨੰਦ ਵਿੱਚ ਲੈ ਕੇ ਆਉਣ ਦੀ ਹੈ। ਜਿੱਥੇ ਮਨ ਆਨੰਦ ਵਿੱਚ ਹੈ ਨਾ, ਉੱਥੇ ਫਿਰ ਸਦੀਵ ਖੁਸ਼ੀ ਹੋਈ ਖੁਸ਼ੀ ਹੈ, ਪ੍ਰਸੰਨਤਾ ਹੀ ਪ੍ਰਸੰਨਤਾ ਹੈ। ਪਰ ਜਿੱਥੇ ਮਨ ਉਦਾਸ ਹੋ ਜਾਂਦਾ, ਉੱਥੋਂ ਪ੍ਰਸੰਨਤਾ, ਉੱਥੋਂ ਆਨੰਦ ਬਿਣਸ ਜਾਂਦਾ। ਫਿਰ ਮਨ ਦੇ ਆਨੰਦ ਵਾਸਤੇ ਜੀਵ ਦੌੜਦਾ ਹੈ, ਮਨ ਦੀ ਖੁਸ਼ੀ ਵਾਸਤੇ ਦੌੜਦਾ ਹੈ। ਸਿਰਫ ਭੋਲੇ ਹੈ ਵੀ ਅਸੀਂ ਤਨ ਦੀਆਂ ਸੁੱਖ ਸਹੂਲਤਾਂ ਨੂੰ ਮਨ ਦੀ ਪ੍ਰਸੰਨਤਾ ਨਾਲ ਜੋੜ ਲੈਂਦੇ ਹਾਂ, ਭੋਲੇ ਹੀ ਹੈ। ਜਿੰਨਾ ਚਿਰ ਤਨ ਦੀਆਂ ਸੁੱਖ ਸਹੂਲਤਾਂ ਨੂੰ ਮਨ ਦੇ ਆਨੰਦ ਨਾਲ ਜੋੜਾਂਗੇ, ਉਨਾ ਚਿਰ ਸਿਰਫ ਮਨ ਉਦਾਸ ਹੀ ਹੋਏਗਾ, ਮਨ ਕਦੇ ਪ੍ਰਸੰਨਤਾ ਵਿੱਚ ਨਹੀਂ ਆਉਂਦਾ। ਜਦੋਂ ਤਨ ਦੀਆਂ ਸੁੱਖ ਸਹੂਲਤਾਂ ਨੂੰ ਛੱਡ, ਮਨ ਨਾਲੋਂ ਛੱਡ ਕੇ, ਵੀ ਤਨ ਦੀਆਂ ਸੁੱਖ ਸਹੂਲਤਾਂ ਸਿਰਫ ਤਨ ਤੱਕ ਸੀਮਤ ਨੇ, ਮਨ ਦੇ ਆਨੰਦ ਵਾਸਤੇ ਯਤਨ ਕਰਾਂਗੇ, ਮਨ ਆਨੰਦਿਤ ਹੋਏਗਾ। ਜਦੋਂ ਮਨ ਆਨੰਦਿਤ ਹੋਏਗਾ, ਮਨ ਦੇ ਆਨੰਦ ਨੇ ਤਨ ਨੂੰ ਸਦੀਵ ਖੁਸ਼ ਅਤੇ ਪ੍ਰਸੰਨ ਹੀ ਰੱਖਣਾ, ਸਦੀਵ ਪ੍ਰਸੰਨ ਰੱਖਣਾ। ਕਦਾਚਿਤ ਵੀ ਵੇਖੋ, ਜਿਨ੍ਹਾਂ ਦੇ ਕੋਲ ਮਨ ਦੀ ਪ੍ਰਸੰਨਤਾ ਹੈ, ਉਹਨਾਂ ਦੇ ਤਨ 'ਤੇ ਕਦੇ ਉਦਾਸੀ ਨਹੀਂ ਆਉਂਦੀ, ਉਹਨਾਂ ਦੇ ਤਨ 'ਤੇ ਕਦੇ, ਉਹਨਾਂ ਦੇ ਮੁੱਖ 'ਤੇ ਕਦੇ ਮੁਰਝਾਹਟ ਨਹੀਂ ਆਉਂਦੀ। ਉਹ ਸਦੀਵ ਖਿੜੇ ਰਹਿੰਦੇ ਨੇ, ਕਿਉਂਕਿ ਮਨ ਦਾ ਆਨੰਦ ਕੋਲੇ। ਅਤੇ ਜਿੱਥੇ ਮਨ ਦਾ ਆਨੰਦ ਨਹੀਂ ਹੈ, ਉੱਥੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਉੱਥੇ ਤਾਂ ਤਨ ਦੀ ਖੁਸ਼ੀ ਵੀ ਕੋਈ ਨਹੀਂ, ਤਨ ਦੀ ਪ੍ਰਸੰਨਤਾ ਵੀ ਕੋਈ ਨਹੀਂ। ਜਿਨ੍ਹਾਂ ਦੇ ਕੋਲ ਮਨ ਦਾ ਆਨੰਦ ਹੈ, ਉਹ ਦੁੱਖ ਵਿੱਚ ਬੈਠੇ ਵੀ ਆਨੰਦ ਵਿੱਚ ਨੇ। ਅਤੇ ਜਿਨ੍ਹਾਂ ਕੋਲ ਮਨ ਦਾ ਆਨੰਦ ਨਹੀਂ, ਹੋ ਸਕਦਾ ਸੰਸਾਰ ਦੀਆਂ ਸੁੱਖ ਸਹੂਲਤਾਂ ਮਾਣਦਿਆਂ ਹੋਇਆਂ ਵੀ ਉਹ ਦੁੱਖ ਦੇ ਵਿੱਚ ਹੀ ਗਰਸੇ ਹੋਣ, ਕਿਉਂਕਿ ਮਨ ਆਨੰਦਿਤ ਨਹੀਂ। ਅਤੇ ਸਤਿਗੁਰੂ ਕਹਿੰਦੇ, ਜੇ ਮਨ ਨੂੰ ਖੁਸ਼ੀ ਵਿੱਚ, ਮਨ ਨੂੰ ਖੇੜੇ ਵਿੱਚ ਲੈ ਕੇ ਆਉਣਾ, ਅਤੇ ਫਿਰ ਉਸ ਥਾਂ ਉੱਤੇ ਹਰ ਵੇਲੇ ਖੁਸ਼ੀ ਦੇ ਗੀਤ ਵੱਜਦੇ ਨੇ, ਉੱਥੇ ਹਰ ਵੇਲੇ ਕੌਤਕ, ਉੱਥੇ ਹਰ ਵੇਲੇ ਰੰਗ ਹੈ, ਜਿਸ ਥਾਂ ਉੱਤੇ ਪਰਮਾਨੰਦ ਰਵਿਆ ਹੁੰਦਾ ਹੈ। ਮਤਲਬ ਮਨ ਜਿੱਥੇ ਉਸ ਅਕਾਲ ਪੁਰਖ ਨਾਲ ਜੁੜਿਆ ਹੋਵੇ, ਉਸ ਪਰਮ ਆਨੰਦ, ਅਤਿ ਆਨੰਦ ਦੇਣ ਵਾਲੇ ਨਾਲ ਜੁੜਿਆ ਹੋਵੇ, ਫਿਰ ਉਸ ਥਾਂ 'ਤੇ ਮਨ ਜਿਹੜਾ ਉਹ ਸਦਾ ਪ੍ਰਸੰਨਤਾ ਵਿੱਚ ਭਿੱਜਿਆ ਰਹਿੰਦਾ ਹੈ, ਖੇੜੇ ਵਿੱਚ ਰਹਿੰਦਾ ਹੈ, ਅਤੇ ਉਹਦੀ ਯਾਦ ਵਿੱਚ ਜੁੜਿਆ ਹੋਇਆ ਮਨ ਸਦੀਵ ਆਨੰਦ ਵਿੱਚ, ਆਨੰਦ ਨੂੰ ਮਾਣਦਾ ਹੋਇਆ ਹਰ ਇੱਕ ਸੁੱਖ ਸਹੂਲਤ ਤੱਕ ਨੂੰ ਫਿਰ ਜੀਵ

ਹਰ ਕੰਤ ਹਰੀ ਰੂਪੀ ਕੰਤ ਅਨੰਤ ਜਿਹਦਾ ਅੰਤ ਕੋਈ ਨਹੀਂ ਬੇਅੰਤ ਹੈ ਦਇਆਲ ਸ਼੍ਰੀ ਧਰ ਜਿਹੜਾ ਦਇਆ ਦਾ ਘਰ ਹੈ ਉਹ ਅਕਾਲ ਪੁਰਖ ਪਰਮੇਸ਼ਰ ਗੋਬਿੰਦ ਜਿਹੜਾ ਧਰਤੀ ਦਾ ਰਾਜਾ ਹੈ ਪਤਿਤ ਉਧਾਰਨੋ ਜਿਹੜਾ ਪਤਿਤਾਂ ਨੂੰ ਵੀ ਤਾਰਨ ਵਾਲਾ ਹੈ ਪ੍ਰਭ ਕਿਰਪਾ ਧਾਰੀ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਹਰ ਮੁਰਾਰੀ ਉਹ ਅਕਾਲ ਪੁਰਖ ਜਿਹੜਾ ਸਭਨਾ ਦੀ ਸੰਭਾਲ ਕਰਨ ਵਾਲਾ ਭੈ ਸਿੰਧ ਸਾਗਰ ਤਾਰਨੋ ਅਤੇ ਜਿਹੜਾ ਭਵਜਲ ਸਾਗਰ ਤੋਂ ਸਾਨੂੰ ਨਾ ਡਰ ਦੇ ਸਮੁੰਦਰ ਤੋਂ ਵੀ ਸਾਨੂੰ ਤਾਰਨ ਵਾਲਾ ਹੈ ਭੈ ਸਾਗਰ ਡਰ ਦਾ ਸਮੁੰਦਰ ਜਿਹੜਾ ਡਰ ਦੇ ਸਮੁੰਦਰ ਤੋਂ ਵੀ ਸਾਨੂੰ ਤਾਰਨ ਵਾਲਾ ਹੈ ਉਹਨੇ ਕਿਰਪਾ ਕੀਤੀ ਕਿਰਪਾ ਕਰਕੇ ਅਤੇ ਸਾਡਾ ਉਧਾਰ ਕੀਤਾ ਸਾਨੂੰ ਇਸ ਭਵਜਲ ਸਾਗਰ ਤੋਂ ਪਾਰ ਲੰਘਾਇਆ ਉਹ ਅਕਾਲ ਪੁਰਖ ਨੇ ਜਿਹੜਾ ਬੇਅੰਤ ਹੈ ਜਿਹੜਾ ਦਇਆਲੂ ਦਇਆ ਦਾ ਘਰ ਹੈ ਜਿਹੜਾ ਮਾਇਆ ਦਾ ਖਸਮ ਹੈ ਮਾਇਆ ਦਾ ਪਤੀ ਹੈ ਜਿਹੜਾ ਧਰਤੀ ਦਾ ਰਾਜਾ ਹੈ ਅਤੇ ਜਿਸ ਕੋਲ ਸਮਰੱਥਾ ਹੈ ਕਿ ਉਹ ਪਤਿਤਾਂ ਦਾ ਵੀ ਉਧਾਰ ਕਰ ਦਿੰਦਾ ਭਾਵ ਕਿਸੇ ਤਰ੍ਹਾਂ ਦਾ ਵੀ ਜੀਵ ਹੋਵੇ ਜਦੋਂ ਉਹਦੀ ਸ਼ਰਨ ਵਿੱਚ ਆ ਜਾਂਦਾ ਫਿਰ ਉਹਦੀ ਸ਼ਰਨ ਵਿੱਚ ਆਏ ਹੋਏ ਦਾ ਉਹ ਉਧਾਰ ਕਰ ਦਿੰਦਾ ਜਦੋਂ ਜੀਵ ਆਪਣੇ ਕਰਮਾਂ ਨੂੰ ਛੱਡ ਕੇ ਅਕਾਲ ਪੁਰਖ ਪਰਮੇਸ਼ਵਰ ਦੀ ਸ਼ਰਨ ਵਿੱਚ ਆਉਂਦਾ ਫਿਰ ਉਹ ਆਪਣੀ ਸ਼ਰਨ ਵਿੱਚ ਆਇਆ ਹੋਇਆਂ ਦੀ ਸੰਭਾਲ ਕਰਦਾ ਅਤੇ ਉਹਨਾਂ ਨੂੰ ਭਵਜਲ ਸਾਗਰ ਤੋਂ ਪਾਰ ਲੰਘਾ ਦਿੰਦਾ ਅਤੇ ਜੀਵ ਫਿਰ ਭਵਜਲ ਸਾਗਰ ਤੋਂ ਲੰਘ ਜਾਂਦਾ ਹੁਣ ਭਵਜਲ ਸਾਗਰ ਤੋਂ ਭਾਵ ਇੱਥੇ ਗੁਰੂ ਸਾਹਿਬ ਨੇ ਭੈ ਦੇ ਸਾਗਰ 'ਚ ਰੱਖਿਆ ਜਿਹੜਾ ਡਰ ਦਾ ਸਮੁੰਦਰ ਡਰ ਦੇ ਵਿੱਚ ਜਿੱਥੇ ਜੀਵ ਸਦਾ ਖੁੱਭਿਆ ਰਹਿੰਦਾ ਡਰ ਦੇ ਸਾਗਰ ਵਿੱਚ ਸਦੀਵ ਡੁੱਬਦਾ ਰਹਿੰਦਾ ਅਕਾਲ ਪੁਰਖ ਇਹਨੂੰ ਡਰ ਦੇ ਸਾਗਰ ਵਿੱਚੋਂ ਬਾਹਰ ਕੱਢ ਲੈਂਦਾ ਹੈ ਮਨ ਨਿਰਭਉ ਹੋ ਜਾਂਦਾ ਨਾ ਨਿਰਭਉ ਜਪੈ ਸਗਲ ਭਉ ਮਿਟੈ ਦੇ ਰੂਪ ਵਿੱਚ ਜਦੋਂ ਨਿਰਭਉ ਨਾਲ ਜੁੜਾਂਗੇ ਤਾਂ ਮਨ ਦੇ ਭਉ ਅਤੇ ਸਹਿਜ ਸੁਭਾਅ ਹੀ ਬਿਣਸ ਜਾਂਦੇ ਨੇ ਜਿਹੜੀਆਂ ਵਸਤੂਆਂ ਖੁਦ ਡਰ ਦੇ ਅਧੀਨ ਨੇ ਜਦੋਂ ਅਸੀਂ ਉਹਨਾਂ ਨਾਲ ਜੁੜਾਂਗੇ ਤਾਂ ਸਾਡੇ ਮਨ ਨੂੰ ਅਸੀਂ ਕਦੇ ਡਰ ਤੋਂ ਰਹਿਤ ਨਹੀਂ ਕਰ ਸਕਦੇ ਅਤੇ ਜਿਹੜਾ ਆਪ ਡਰ ਤੋਂ ਰਹਿਤ ਹੈ ਜਦੋਂ ਮਨ ਉਹਦੇ ਨਾਲ ਜੁੜੇਗਾ ਉਹ ਫਿਰ ਸਾਡੇ ਮਨ ਨੂੰ ਵੀ ਬਲ ਬਖਸ਼ਦਾ ਮਨ ਨੂੰ ਵੀ ਸਮਰੱਥਾ ਬਖਸ਼ਦਾ ਸਾਡੇ ਮਨ ਵਿੱਚੋਂ ਵੀ ਡਰ ਮੁੱਕ ਜਾਂਦਾ ਇਸ ਲਈ ਸਤਿਗੁਰੂ ਕਹਿੰਦੇ ਜਪਣਾ ਅਤੇ ਉਹਨੂੰ ਜਪ ਜਿਹੜਾ ਆਪ ਭੈ ਤੋਂ ਰਹਿਤ ਹੈ ਅਤੇ ਤੈਨੂੰ ਭੈ ਤੋਂ ਰਹਿਤ ਰੱਖਣ ਦੀ ਸਮਰੱਥਾ ਰੱਖਦਾ ਉਹਦੇ ਨਾਲ ਜੁੜ ਜਦੋਂ ਉਹਦੇ ਨਾਲ ਜੁੜੇਗਾ ਤੇਰੇ ਵੀ ਸਾਰੇ ਡਰ ਬਿਣਸ ਜਾਣਗੇ ਫਿਰ ਸੰਸਾਰ ਭਵਜਲ ਸਾਗਰ ਤੋਂ ਉਹ ਤੈਨੂੰ ਆਪ ਪਾਰ ਲੰਘਾਏਗਾ ਕਿਉਂਕਿ ਉਹ ਆਪ ਉਸ ਅਕਾਲ ਪੁਰਖ ਪਰਮੇਸ਼ਵਰ ਨੇ ਭਵਜਲ ਸਾਗਰ ਦੇ ਦੂਸਰੇ ਕਿਨਾਰੇ 'ਤੇ ਆਪਣਾ ਵਾਸਾ ਰੱਖਿਆ ਇਸ ਕਿਨਾਰੇ ਤੋਂ ਵੀ ਸੰਭਾਲਣ ਵਾਲਾ ਉਹ ਹੈ ਅਤੇ ਪਾਰਲੇ ਕਿਨਾਰੇ 'ਤੇ ਸੰਭਾਲਣ ਵਾਲਾ ਵੀ ਉਹ ਹੈ ਉਹਦੇ ਤੋਂ ਬਿਨਾਂ ਸਮਰੱਥ ਕੋਈ ਨਹੀਂ ਇਸ ਕਰਕੇ ਉਸ ਮਾਲਕ ਦਾ ਧਿਆਨ ਧਰ ਉਹਦੇ ਪ੍ਰੇਮ ਵਿੱਚ ਜੁੜ ਜਿਹੜਾ ਇਸ ਭਵਜਲ ਸਾਗਰ ਤੋਂ ਸਾਨੂੰ

0: ਜੋ ਸ਼ਰਨ ਆਵੇ, ਜਿਹੜਾ ਸ਼ਰਨ ਵਿੱਚ ਆ ਗਿਆ ਤਿਸ ਕੰਠ ਲਾਵੇ, ਉਹਨੂੰ ਗਲ ਨਾਲ ਲਾ ਲੈਂਦਾ। ਜਿਹੜਾ ਉਹਦੀ ਸ਼ਰਨ 'ਚ ਆ ਗਿਆ ਉਹਨੂੰ ਗਲ ਨਾਲ ਲਾ ਲਿਆ। ਫਿਰ ਸਾਹਿਬ ਕਹਿੰਦੇ ਵੀ ਇਹ ਬਿਰਧ ਸੁਆਮੀ, ਇਹ ਉਸ ਮਾਲਕ ਦਾ ਬਿਰਧ ਹੈ, ਉਹਦਾ ਸੁਭਾਅ ਹੈ, ਇਹ ਉਹ ਵੱਡੀ ਹਸਤੀ ਦਾ ਮਾਲਕ ਹੈ, ਉਹਦਾ ਸੁਭਾਅ ਦਇਆਲਤਾ ਵਾਲਾ, ਉਦਾਰਤਾ ਵਾਲਾ ਹੈ, ਖੁੱਲ੍ਹੇ ਦਿਲ ਵਾਲਾ ਹੈ। ਉਹ ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਉਹਨੂੰ ਗਲ ਨਾਲ ਲਾ ਲੈਂਦਾ ਹੈ। ਫਿਰ ਜਿਹੜਾ ਸ਼ਰਨ ਵਿੱਚ ਆਇਆ, ਨਾ ਉਹਦੇ ਗੁਣ ਵੇਖੇ ਨਾ ਔਗਣ ਵੇਖੇ। ਗੁਣ ਔਗਣ ਤਾਂ ਇੱਕ ਪਾਸੇ ਰੱਖ ਦਿੰਦਾ ਨਾ ਉਹ। ਜਦੋਂ ਅਸੀਂ ਨੀਵੇਂ ਹੋ ਕੇ ਨਿਮਰਤਾ ਵਿੱਚ, ਨਿਮਾਣੇਪਨ ਦੇ ਵਿੱਚ ਉਹਦੀ ਸ਼ਰਨ ਵਿੱਚ ਜਾਂਦੇ ਹਾਂ, ਫਿਰ ਉਹ ਸਾਡੇ ਮੇਰਾ ਗੁਣ ਔਗਣ ਕੱਛ ਨਾ ਵਿਚਾਰਿਓ, ਉਹਨੇ ਨਾ ਮੇਰਾ ਗੁਣ ਵਿਚਾਰਿਆ ਨਾ ਔਗਣ ਵਿਚਾਰਿਆ, ਉਹਨੇ ਸਿਰਫ ਆਪਣੀ ਸ਼ਰਨ ਵਿੱਚ ਪਏ ਹੋਏ ਦੀ ਦੀਨਤਾ ਵੇਖੀ, ਮਨ ਦੀ ਹਾਲਤ, ਮਨ ਦੀ ਅਵਸਥਾ ਵੇਖੀ। ਜਦੋਂ ਉਹ ਮਨ ਦੀ ਦੀਨਤਾ ਨੂੰ ਵੇਖਦਾ, ਮਨ ਦੀ ਨਿਮਰਤਾ ਨੂੰ ਵੇਖਦਾ, ਫਿਰ ਉਹ ਸੰਭਾਲਦਾ। ਜਦੋਂ ਉਹਦੀ ਸ਼ਰਨ ਵਿੱਚ ਜਾਈਏ ਨਾ, ਉਹਦੇ ਦਰ 'ਤੇ ਜਾਈਏ, ਆਪਣੇ ਦਰ 'ਤੇ ਆਇਆ ਹੋਇਆਂ ਦੀ ਲਾਜ ਪਾਤਰ ਰੱਖਦਾ, ਸੰਭਾਲਦਾ। ਸਤਿਗੁਰੂ ਕਹਿੰਦੇ ਇਹ ਉਹਦਾ ਬਿਰਧ ਹੈ, ਫਿਰ ਉਹਦੇ ਦਰ ਉੱਤੇ ਕੋਈ ਕਿਸੇ ਤਰ੍ਹਾਂ ਦੇ ਜੀਵਨ ਦਾ ਮਾਲਕ ਕਿਉਂ ਨਾ ਚਲਾ ਜਾਏ। ਜਦੋਂ ਅਸੀਂ ਆਪਣੇ ਗੁਨਾਹਾਂ ਤੋਂ, ਆਪਣੇ ਔਗੁਣਾਂ ਤੋਂ ਆਪ ਤੌਬਾ ਕਰਕੇ ਉਹਦੀ ਸ਼ਰਨ ਵਿੱਚ ਜਾਂਦੇ ਹਾਂ, ਫਿਰ ਉਹ ਆਪਣੀ ਸ਼ਰਨ ਵਿੱਚ ਆਇਆ ਹੋਇਆਂ ਦੀ ਨਾਲੇ 'ਤੇ ਲਾਜ ਰੱਖਦਾ, ਪੱਤ ਰੱਖਦਾ, ਨਾਲੇ ਕੀਤੇ ਹੋਏ ਗੁਨਾਹਾਂ ਨੂੰ ਉਹ ਬਖਸ਼ ਲੈਂਦਾ ਅਤੇ ਬਖਸ਼ ਕੇ ਆਪਣੇ ਗਲ ਨਾਲ ਲਾ ਲੈਂਦਾ। ਫਿਰ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ ਦੇ ਰੂਪ ਵਿੱਚ ਉਹ ਪਿਛਲੇ ਗੁਨਾਹਾਂ ਨੂੰ ਬਖਸ਼ ਕੇ ਅਤੇ ਜੀਵ ਨੂੰ ਅਗਲੇ ਚੰਗੇ ਰਾਹ ਦੇ ਉੱਤੇ ਸਤ ਸੰਗਤ ਨਾਲ ਰਲਾਵੈ ਦੇ ਰੂਪ ਵਿੱਚ, ਆਪਣੇ ਪਿਆਰਿਆਂ ਦੀ ਸੰਗਤ ਵਿੱਚ ਰਲਾ ਲੈਂਦਾ। ਜਿਹੜਾ ਜੀਵ ਉਹਦੀ ਸ਼ਰਨ ਵਿੱਚ ਚਲੇ ਜਾਂਦਾ, ਬਿਨਵੰਤ ਨਾਨਕ, ਨਾਨਕ ਜੀ ਬੇਨਤੀ ਕਰਦੇ ਨੇ, ਹਰ ਕੰਤ ਮਿਲਿਆ। ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਵਰ ਖਸਮ ਮਿਲ ਗਿਆ, ਸਦਾ ਕੇਲ ਕਰਨ ਦਾ, ਉਹ ਫਿਰ ਸਦਾ ਹੀ ਕੇਲ ਕਰਨ ਵਾਲਾ, ਹਮੇਸ਼ਾ ਖੁਸ਼ੀਆਂ ਦੇ ਖੇਡਾਂ ਜਿਹੜੀਆਂ ਉਹ ਕਰਨ ਵਾਲਾ ਹੈ। ਹੁਣ ਜਿੰਨੇ ਵੀ ਨੇ, ਜਿਵੇਂ ਆਪਾਂ ਇੱਕ ਪਾਵਨ ਬਚਨ ਪੜ੍ਹਦੇ ਹਾਂ, ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਉਹਨੇ ਆਪਣਾ ਵਸੇਬਾ ਰੱਖਿਆ ਹੈ ਨਾ। ਜਦੋਂ ਉਹਨੇ ਇੱਥੇ ਵਸੇਬਾ ਰੱਖਿਆ, ਫਿਰ ਸਾਹਿਬ ਜੀ ਦਾ ਬਚਨ ਚੇਤਾ ਕਰੋ, ਮਾਲਕ ਕਹਿੰਦੇ ਆਪੀ ਉਹਨੇ ਨਾ, ਉਸ ਅਕਾਲ ਪੁਰਖ ਨੇ ਕੀ ਕੀਤਾ, ਪਹਿਲਾਂ ਇਸ ਦੁਨੀਆਂ ਦੀ ਸਿਰਜਣਾ ਕੀਤੀ। ਜਦੋਂ ਉਹਨੇ ਆਪਣਾ ਆਪਾ ਸਾਜਿਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ ਦੁਈ ਕੁਦਰਤ, ਦੂਜੇ ਨੰਬਰ ਉੱਤੇ ਉਹਨੇ ਕੁਦਰਤ ਸਾਜੀ, ਕਰ ਆਸਨ ਡਿੱਠੋ ਚਾਓ। ਫਿਰ ਉਹ ਇਹਦੇ ਵਿੱਚ ਆਸਨ ਲਾ ਕੇ ਬਹਿ ਗਿਆ। ਜਦੋਂ ਆਸਨ ਲਾ ਕੇ ਬੈਠਾ ਅਤੇ ਉਹ ਆਸਨ ਲਾ ਕੇ ਫਿਰ ਇਹ ਸਾਰੀ ਬਣਾਈ ਹੋਈ ਕੁਦਰਤ ਨੂੰ ਚਾਓ ਦੇ ਨਾਲ ਵੇਖ ਰਿਹਾ ਹੈ, ਪ੍ਰਸੰਨਤਾ ਨਾਲ ਵੇਖ ਰਿਹਾ। ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪੇ ਹੀ ਦਾਤਾ ਬਣ ਗਿਆ, ਆਪੇ ਹੀ ਕਰਤਾ ਬਣ ਗਿਆ ਨਾ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਹੈ ਨਾ। ਉਹ ਪਸਾਰਾ ਪਸਾਰਿਆ ਉਹਨੇ ਸਾਰਾ, ਆਪੇ ਹੀ ਜੀਵਾਂ ਦੀਆਂ ਝੋਲੀਆਂ ਭਰਦਾ, ਆਪੇ ਹੀ ਜੀਵਾਂ ਨੂੰ ਦਾਤਾਂ ਬਖਸ਼ਦਾ, ਆਪੇ ਹੀ ਜੀਵਾਂ ਦੀ ਘਾੜਤ ਘੜਦਾ। ਜਿੱਥੇ ਉਹ ਘਾੜਤ ਘੜਦਾ, ਜੀਵਾਂ ਨੂੰ ਬਖਸ਼ਦਾ, ਉੱਥੇ ਆਪ ਹੀ ਫਿਰ ਜੀਵਾਂ ਦਾ ਸੰਘਾਰ ਵੀ ਕਰਨ ਵਾਲਾ। ਸਾਹਿਬ ਕਹਿੰਦੇ ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸਹਿ, ਸਾਰਿਆਂ ਦੇ ਹਿਰਦੇ ਦੀਆਂ ਜਾਣਨ ਵਾਲਾ ਹੈ ਉਹ। ਦੇ ਲੈਸੈ, ਉਹ ਜੀਵਾਂ ਨੂੰ ਜਿੰਦ ਦੇ ਵੀ ਦਿੰਦਾ ਅਤੇ ਜੀਵਾਂ ਦੀ ਜਿੰਦ ਲੈ ਵੀ ਲੈਂਦਾ। ਦੇ ਲੈਸੈ ਜਿੰਦ ਕਵਾਓ, ਇੱਕ ਹੁਕਮ ਦੇ ਨਾਲ, ਇੱਕ ਬੋਲ ਦੇ ਨਾਲ, ਕਰ ਆਸਨ ਡਿੱਠੋ ਚਾਓ। ਉਹ ਸਦੀਵ ਕੁਦਰਤ ਵਿੱਚ ਬੈਠਾ ਆਪਣਾ ਆਸਨ ਲਾ ਕੇ ਅਤੇ ਚਾਓ ਦੇ ਨਾਲ, ਪ੍ਰਸੰਨਤਾ ਦੇ ਨਾਲ ਉਹ ਆਪਣੀ ਬਣਾਈ ਕੁਦਰਤ ਨੂੰ ਉਹ ਕਰਤਾ ਨਿਹਾਰਦਾ ਹੈ, ਵੇਖਦਾ ਹੈ। ਸਦੀਵ ਵੇਖਣ ਤੋਂ ਭਾਵ ਇਹਦੀ ਸੰਭਾਲ ਕਰਨੀ। ਸਤਿਗੁਰੂ ਜੀ ਕਹਿ ਰਹੇ, ਕਹਿੰਦੇ ਬਿਨਵੰਤ ਨਾਨਕ ਹਰ ਕੰਤ ਮਿਲਿਆ, ਉਹ ਖਸਮ ਮਿਲਿਆ ਸਦਾ ਕੇਲ ਕਰਨ ਦਾ, ਜਿਹੜਾ ਸਦਾ ਕੇਲ ਕਰਨ ਵਾਲਾ, ਖੁਸ਼ੀਆਂ ਦੇਣ ਵਾਲਾ, ਖੇੜਾ ਦੇਣ ਵਾਲਾ ਹੈ ਉਹ ਅਕਾਲ ਪੁਰਖ ਪਰਮੇਸ਼ਵਰ। ਉਹਦੇ ਨਾਲ ਮਿਲਾਪ, ਉਹਦੇ ਨਾਲ ਪ੍ਰੀਤ ਬਣ ਆਈ ਹੈ। ਇਸ ਤਰੀਕੇ ਜੀ ਸ਼ਬਦ ਰਾਹੀਂ ਜੋ ਗੁਰੂ ਪਾਤਸ਼ਾਹ ਮਤ ਦੇ ਰਹੇ, ਨਾਲ ਨਾਲ ਜੋ ਇਤਿਹਾਸਕ ਦਿਹਾੜੇ ਚੱਲ ਰਹੇ ਨੇ, ਉਹਨਾਂ ਸ਼ਹੀਦਾਂ ਨੂੰ ਆਪਾਂ ਚੇਤੇ ਕਰਦੇ ਆ ਰਹੇ ਹਾਂ। ਅੱਜ 3 ਜੂਨ ਹੈ, ਸੰਨ 1984, ਸਾਕਾ ਨੀਲਾ ਤਾਰਾ। 3 ਜੂਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ। ਜਿਸ ਪੁਰਬ ਨੂੰ ਮੁੱਖ ਰੱਖਦਿਆਂ ਬੇਅੰਤ ਸੰਗਤਾਂ ਦੂਰ ਦੁਰਾਡੇ ਇਲਾਕਿਆਂ ਵਿੱਚੋਂ ਚੱਲ ਕੇ ਆਈਆਂ, ਜਿਹੜੀਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੀਆਂ ਨੇ। ਵੱਖ ਵੱਖ ਇਲਾਕਿਆਂ ਦੇ ਵਿੱਚੋਂ ਕਈ ਬਹੁਤਾਤ ਪੰਜਾਬ ਦੇ ਵਸਨੀਕ ਨੇ, ਪਰ ਬਹੁਤਾਤ ਜਿੱਥੇ ਪੰਜਾਬ ਦੇ ਵਸਨੀਕ ਨੇ ਉੱਥੇ ਬਹੁਤ ਸੰਗਤ ਐਸੀ ਵੀ ਹੈ ਜਿਹੜੀ ਪੰਜਾਬ ਤੋਂ ਬਾਹਰੋਂ ਚੱਲ ਕੇ ਆਈ। 3 ਜੂਨ ਨੂੰ ਇੱਕ ਫੌਜੀਆਂ ਦਾ ਦਸਤਾ ਹੈ, ਕੁਝ ਕੁ ਫੌਜੀ ਜਿਹੜੇ ਗੱਲਬਾਤ ਕਰਨ ਵਾਸਤੇ ਸੰਤ ਜਰਨੈਲ ਸਿੰਘ ਜੀ ਕੋਲ ਪਹੁੰਚਦੇ ਨੇ। ਵਿਚਾਰ ਹੋਈ, ਪਰ ਫਕਰ ਵਾਲੀ ਗੱਲ ਹੈ ਜੀ, ਮਾਣ ਵਾਲੀ ਗੱਲ ਹੈ, ਉਸ ਸ਼ਖਸੀਅਤ ਦੀ ਛਵੀ ਤੇਜ ਅਤੇ ਪ੍ਰਤਾਪ ਦੀ, ਉਹ ਫੌਜੀ ਮੁੜ ਕੇ ਵਾਪਸ ਨਹੀਂ ਆਏ। ਜਿੰਨੇ ਵੀ ਗਏ ਨਾ ਅੰਦਰ, ਇਸ ਕਰਕੇ ਵੀ ਅਸੀਂ ਜਾ ਕੇ ਸਲਾਹ ਮਸ਼ਵਰਾ ਕਰਕੇ ਅਸੀਂ ਵਿਚਾਰ ਕਰਕੇ ਵੇਖਦੇ ਹਾਂ, ਉਹ ਵਿਚਾਰ ਕਰਨ ਆਏ ਜਿੰਨੇ ਵੀ ਸੀ, ਉਹਨਾਂ ਵਿੱਚੋਂ ਕੋਈ ਵੀ ਬਾਹਰ ਆ ਕੇ ਮੁੜ ਕੇ ਫੌਜ ਲਈ, ਭਾਰਤ ਲਈ ਨਹੀਂ ਲੜਿਆ। ਉਹ ਉੱਥੇ ਅੰਦਰ ਹੀ ਅਕਾਲ ਤਖਤ ਸਾਹਿਬ ਦੇ ਲਈ, ਗੁਰੂ ਘਰ ਦੀ ਇਮਾਰਤ, ਗੁਰੂ ਘਰ, ਗੁਰੂ ਪਾਤਸ਼ਾਹ ਵਾਸਤੇ, ਗੁਰੂ ਦੇ ਅਦਬ ਵਾਸਤੇ, ਗੁਰੂ ਦੇ ਸਤਿਕਾਰ ਵਾਸਤੇ ਉਹ ਜੂਝਦੇ ਨੇ। ਇਹ ਛਵੀ ਹੈ ਸੰਤ ਜਰਨੈਲ ਸਿੰਘ ਜੀ ਦੀ, ਜਿਨ੍ਹਾਂ ਦੇ ਕੋਲ ਹਰ ਵਿਚਾਰ ਬਾ ਦਲੀਲ ਹੈ, ਜਿਨ੍ਹਾਂ ਦੇ ਕੋਲ ਗੁਰਬਾਣੀ ਦਾ ਆਸਰਾ, ਗੁਰਬਾਣੀ ਦਾ ਆਧਾਰ ਹੈ, ਗੁਰਬਾਣੀ ਦੇ ਆਧਾਰ ਕਰਕੇ ਉਸ ਛਵੀ ਦੀ ਸ਼ਖਸੀਅਤ, ਉਹ ਸ਼ਖਸੀਅਤ ਇੰਨੀ ਕੁ ਪ੍ਰਭਾਵਸ਼ਾਲੀ ਹੈ ਵੀ ਜਿਹੜਾ ਵੀ ਉਹਨਾਂ ਦੀ, ਕਿਉਂਕਿ ਵਿਚਾਰ ਤਾਂ ਸੱਚ ਦੀ ਹੈ, ਵਿਚਾਰ ਸੱਚ ਦੀ ਹੈ ਅਤੇ ਹੱਕ ਦੀ ਹੈ। ਅੱਜ ਵੀ ਜਦੋਂ ਆਪਾਂ ਸੱਚ ਅਤੇ ਹੱਕ ਦੀ ਗੱਲ ਕਰਾਂਗੇ, ਜੇ ਕੋਈ ਆਪਣੇ ਲਹੂ ਦੇ ਅੰਦਰ ਆਪਣਾ ਇਮਾਨ ਰੱਖਦਾ ਹੈ, ਆਪਣੇ ਲਹੂ ਦੇ ਅੰਦਰ ਆਪਣੀ ਜ਼ਮੀਰ ਰੱਖਦਾ, ਤਾਂ ਸੁਭਾਵਿਕ ਜਿਹੀ ਗੱਲ ਹੈ ਉਹ ਸੁਣਨ ਵਾਲਾ, ਉਹਦਾ ਲਹੂ ਜਿਹੜਾ ਉਹ ਉਬਾਲਾ ਵੀ ਮਾਰੇਗਾ ਅਤੇ ਉਹਦਾ ਯਤਨ ਵੀ ਹੋਏਗਾ ਵੀ ਮੈਂ ਜੋ ਕਰ ਸਕਦਾ ਉਹ ਕਰਾਂਗਾ, ਉਹਦੀ ਕੋਸ਼ਿਸ਼ ਇਹੀ ਹੋਏਗੀ। ਜਦੋਂ ਹੱਕ ਔਰ ਸੱਚ ਦੀ ਗੱਲ ਕਰੀਏ, ਹੱਕ ਦੇ ਸੱਚ ਦੀ ਗੱਲ ਸੁਣਨ ਵਾਲਾ ਜਿਹੜਾ, ਉਹਦੇ ਕੋਲ ਜੇ ਉਹਦਾ ਲਹੂ ਅਤੇ ਉਹਦੀ ਜ਼ਮੀਰ ਜਾਗਦੀ ਹੈ, ਲਹੂ ਚਿੱਟਾ ਨਾ ਹੋਇਆ ਹੋਵੇ, ਜੇ ਲਹੂ ਔਰ ਉਹਦੀ ਜ਼ਮੀਰ ਜਾਗਦੀ ਹੈ, ਫਿਰ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਹੁਣ ਮੈਂ ਜਿੰਨਾ ਕੁ ਯੋਗਦਾਨ ਪਾ ਸਕਦਾ ਹਾਂ ਆਪਣੇ ਆਪੇ ਦੇ ਨਾਲ, ਉਹਨਾਂ ਕੁ ਮੈਂ ਯੋਗਦਾਨ ਜ਼ਰੂਰ ਪਾਵਾਂਗਾ। ਬਸ ਇਸੇ ਕਰਕੇ ਜੀ ਉਹ ਜਿਹੜੇ ਫੌਜੀ ਚੱਲ ਕੇ ਆਏ ਸਲਾਹ ਕਰਨ ਵਾਸਤੇ, ਉਹਨਾਂ ਨਾਲ ਵਿਚਾਰ ਕਰਨ ਵਾਸਤੇ, ਉਹ ਸਾਰੇ ਉੱਥੇ ਹੀ ਰਹਿ ਜਾਂਦੇ ਨੇ। ਕਿਉਂ? ਕਿਉਂਕਿ ਅੱਗੋਂ ਹੱਕ ਅਤੇ ਸੱਚ ਦੀ ਆਵਾਜ਼ ਮਿਲੀ, ਅਤੇ ਦੂਜਾ ਸੰਗਤਾਂ ਸਾਰੀਆਂ ਇਕੱਤਰ ਅਤੇ ਸ਼ਹੀਦੀ ਪੁਰਬ ਮਨਾਉਣ ਵਾਸਤੇ ਹੋਈਆਂ ਨੇ। ਪਰ ਜਿੰਨੀਆਂ ਸੰਗਤਾਂ ਸ਼ਹੀਦੀ ਪੁਰਬ ਮਨਾਉਣ ਵਾਸਤੇ ਇਕੱਠੀਆਂ ਹੋਈਆਂ, ਉਹ ਸਾਰੀਆਂ ਦੀਆਂ ਸਾਰੀਆਂ ਸੰਗਤਾਂ ਜਿਹੜੀਆਂ ਨੇ, ਉਹਨਾਂ ਨੂੰ ਉੱਥੇ ਹੀ ਬੰਦ ਕਰ ਲਿਆ ਜਾਂਦਾ ਹੈ। ਕਿਸੇ ਨੂੰ ਵੀ ਬਾਹਰ ਆਉਣ ਦੀ ਇਜਾਜ਼ਤ ਨਹੀਂ, ਬਾਹਰ ਆਉਣ ਦਾ ਹੱਕ ਨਹੀਂ। ਔਰ ਬਾਕਾਇਦਾ ਉੱਥੇ ਫੌਜੀਆਂ ਵੱਲੋਂ ਇਹ ਆਖਿਆ ਗਿਆ ਹੈ ਵੀ ਜੇ ਕੋਈ ਅੰਦਰੋਂ ਬਾਹਰ ਆਉਣਾ ਚਾਹੇ ਤਾਂ ਉਹਨੂੰ ਆਉਣ ਨਹੀਂ ਦੇਣਾ, ਜੇ ਕੋਈ ਬਾਹਰੋਂ ਅੰਦਰ ਜਾਣਾ ਚਾਹੁੰਦਾ ਤਾਂ ਉਹਨੂੰ ਜੀ ਸੱਦ ਕੇ ਜਾਣ ਦਿਓ। ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਬਾਹਰੋਂ ਸੰਗਤਾਂ ਤੇ ਅੰਦਰ ਜਾ ਸਕਦੀਆਂ ਸੀ, ਪਰ ਜਿਹੜੀਆਂ ਅੰਦਰ ਚਲੇ ਗਈਆਂ ਉਹਨਾਂ 'ਚੋਂ ਬਾਹਰ ਕੋਈ ਨਹੀਂ ਸੀ ਆ ਸਕਦਾ, ਨਾ ਹੀ ਉਹਨਾਂ ਨੂੰ ਆਉਣ ਦਿੱਤਾ ਜਾਂਦਾ ਸੀ। ਫਿਰ ਅਗਾਂਹ ਚੱਲ ਕੇ ਨਾ ਜਦੋਂ ਉਹਨਾਂ ਨੇ ਹਮਲਾ ਕਰਨਾ, ਹਮਲਾ ਕਰਨ ਤੋਂ ਪਹਿਲਾਂ ਉਹ ਇਹ ਕਹਿੰਦੇ ਨੇ ਵੀ ਭਾਈ ਜਿਹੜਾ ਬਾਹਰ ਆਉਣਾ ਚਾਹੁੰਦਾ ਉਹ ਆਪਣੇ ਹੱਥ ਖੜ੍ਹੇ ਕਰਕੇ ਬਾਹਰ ਆ ਜਾਏ, ਅਤੇ ਜਿਨ੍ਹਾਂ ਨੇ ਉੱਥੋਂ ਬਾਹਰ ਆਉਣ ਦਾ ਯਤਨ ਵੀ ਕੀਤਾ ਉਹਨਾਂ ਵਿੱਚੋਂ ਵੀ ਉਹਨਾਂ ਨੇ ਕਿਸੇ ਨੂੰ ਜਿਉਂਦਿਆਂ ਨਹੀਂ ਛੱਡਿਆ। ਬਹੁਤਾਤ ਜੀਵ ਉੱਥੇ ਨਾ ਗੁਰੂ ਕੇ ਸਿੱਖ ਉੱਤੇ ਸ਼ਹਾਦਤਾਂ ਦੇ ਜਾਮ ਪੀ ਗਏ, ਸਤਿਕਾਰ ਹੈ ਉਹਨਾਂ ਸ਼ਹੀਦਾਂ ਦਾ। ਫਿਰ ਭਾਵੇਂ ਮਜ਼ਹਬ ਉਹਨਾਂ ਦਾ ਕੋਈ ਹੋਵੇ, ਧਰਮ ਉਹਨਾਂ ਦਾ ਕੋਈ ਹੋਵੇ, ਪਰ ਜਿੰਨੇ ਉੱਥੇ ਸ਼ਹਾਦਤ ਦਾ ਜਾਮ ਪੀ ਗਏ ਉਹਨਾਂ ਸਾਰਿਆਂ ਸ਼ਹੀਦਾਂ ਦਾ ਸਤਿਕਾਰ ਹੈ, ਉਹਨਾਂ ਦੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ। ਫਿਰ ਉਹਦਾ ਸੰਬੰਧ ਭਾਵੇਂ ਸਿੱਖ ਧਰਮ ਨਾਲ ਹੈ ਅਤੇ ਭਾਵੇਂ ਨਹੀਂ, ਜਿੰਨੇ ਵੀ ਉੱਥੇ ਸ਼ਹਾਦਤਾਂ ਦਾ ਜਾਮ ਪੀ ਗਏ। ਪਰ ਦੂਜੇ ਪਾਸੇ ਨਾਲ ਉਹ ਵੀ ਨੇ ਜਿਹੜੇ ਉਦੋਂ ਵੀ ਪੰਥ ਦੇ ਗੱਦਾਰ ਬਣ ਕੇ ਅਤੇ ਉਦੋਂ ਵੀ ਪੰਥ ਤੋਂ ਆਪਣਾ ਮੁੱਖ ਮੋੜ ਕੇ ਚਲੇ ਗਏ ਅਤੇ ਕਿਤੇ ਨਾ ਕਿਤੇ ਫਿਰ ਉਹਨਾਂ ਨੂੰ ਪੰਥ ਨਾਲੋਂ ਮੋੜਿਆ ਹੋਇਆ ਮੁੱਖ ਪੰਥ ਵਾਲੇ ਪਾਸੇ ਤੋਂ ਜਦੋਂ ਉਹ ਪਿੱਠ ਕਰਕੇ ਜਾਂਦੇ ਨੇ ਅਤੇ ਉਹਨਾਂ ਨੂੰ ਕੀਤੀ ਹੋਈ ਪਿੱਠ ਦਾ ਭੁਗਤਾਨ ਫਿਰ ਕਰਨਾ ਹੀ ਪੈਂਦਾ, ਫਿਰ ਭਾਵੇਂ ਉਹ ਸਮਾਂ ਪਾ ਕੇ ਕਰਨਾ ਪਵੇ ਜਾਂ ਜਿਵੇਂ ਮਰਜ਼ੀ। ਜਿਹੜੇ ਉਦੋਂ ਪੰਥ ਦੇ ਨਾਲ ਨਹੀਂ ਖੜੋਤੇ ਨਾ, ਫਿਰ ਪੰਥ ਵੀ ਉਹਨਾਂ ਤੋਂ ਆਕੀ ਹੋ ਗਿਆ, ਉਹਨਾਂ ਦਾ ਕੋਈ ਹੁਕਮ ਨਹੀਂ। ਫਿਰ ਖੈਰ ਸਤਿਗੁਰੂ ਪਾਤਸ਼ਾਹ ਜੀ ਦੇ ਯੋਧਿਆਂ ਨੇ ਉਸ ਥਾਂ ਦੇ ਉੱਤੇ 3 ਜੂਨ ਵਾਲੇ ਦਿਨ, ਇੱਦਾਂ ਕਹਿ ਲਓ ਵੀ ਸਾਰੀ ਵਿਉਂਤਬੰਦੀ ਫੌਜ ਕਰ ਚੁੱਕੀ ਹੈ, ਵਿਉਂਤਬੰਦੀ ਸਾਰੀ ਫੌਜ ਨੇ ਕੀਤੀ ਹੋਈ, ਆਪਾਂ ਕਿਵੇਂ ਚਾਰੇ ਦਿਸ਼ਾਵਾਂ ਤੋਂ ਹਮਲਾ ਕਰਨਾ, ਉਹਨਾਂ ਦੀ ਸਾਰੀ ਵਿਉਂਤਬੰਦੀ ਹੈ। ਅਤੇ ਇੱਧਰੋਂ ਗੁਰੂ ਕੇ ਸਿੱਖ ਵੀ ਤਿਆਰ ਬੈਠੇ ਹੋਏ ਨੇ ਵੀ ਜੇ ਫੌਜ ਹਮਲਾ ਕਰਦੀ ਹੈ ਤਾਂ ਅਸੀਂ ਉਹਨਾਂ ਨਾਲ ਜੂਝਣਾ ਕਿਵੇਂ ਹੈ। ਇਹ ਉਹਨਾਂ ਨੇ ਵੀ ਵਿਚਾਰ ਸਾਰੀ ਵਿਉਂਤਬੰਦੀ ਜਰਨਲ ਸ਼ਬੇਕ ਸਿੰਘ ਜੀ ਉਹਨਾਂ ਨੇ ਕੀਤੀ ਹੋਈ ਹੈ, ਸਾਰੀ ਵਿਉਂਤ ਉਹਨਾਂ ਨੇ ਬਣਾਈ ਹੋਈ ਹੈ, ਆਪਾਂ ਕਿਵੇਂ ਮੁਕਾਬਲਾ ਕਰਨਾ, ਕਿਵੇਂ ਆਪਣਾ ਆਪਾਂ ਫੌਜੀਆਂ ਦਾ ਮੁਕਾਬਲਾ ਕਰਕੇ ਉਹਨਾਂ ਨਾਲ ਜੂਝ ਸਕਦੇ ਹਾਂ ਅਤੇ ਕਿੰਨਾ ਕੁ ਚਿਰ ਆਪਾਂ ਇੱਥੇ ਨਾ ਮੁਕਾਬਲਾ ਕਰਦੇ ਹਾਂ। ਹੁਣ ਉਹਨਾਂ ਦੇ ਅਨੁਸਾਰ ਜਿਹੜੇ ਫੌਜੀ ਉਦੋਂ ਹਮਲਾ ਕਰਨ ਵਾਲੇ ਨੇ ਅਤੇ ਜਿਹੜੇ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਹੈ, ਅਤੇ ਚੇਤਾ ਰੱਖੋ ਉਹਨਾਂ ਫੌਜੀਆਂ ਦੀ ਜ਼ੁਬਾਨੀ ਹੈ ਕਿ ਜਿਹੜੇ ਹਥਿਆਰ ਅਸੀਂ ਉਦੋਂ ਵਰਤੇ ਨੇ ਨਾ, ਉਹ ਹਥਿਆਰ ਸਾਨੂੰ ਆਮ ਕਰਕੇ ਵਰਤਣ ਦੇ ਉੱਤੇ ਪਾਬੰਦੀ ਹੈ, ਅਸੀਂ ਉਹ ਹਥਿਆਰ ਵਰਤ ਨਹੀਂ ਸਕਦੇ ਜਿਹੜੇ ਹਥਿਆਰ ਉਦੋਂ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕਰਨ ਲਈ ਵਰਤੇ ਗਏ। ਫਿਰ ਉਹ ਭਾਵੇਂ ਟੈਂਕਾਂ ਦੇ ਰੂਪ 'ਚ ਕਹਿ ਲਓ, ਭਾਵੇਂ ਹੈਂਡ ਗ੍ਰਨੇਡਾਂ ਦੇ ਰੂਪ 'ਚ ਕਹਿ ਲਓ, ਫਿਰ ਭਾਵੇਂ ਉਹ ਬਖਤਰਬੰਦ ਗੱਡੀਆਂ ਦੀਆਂ ਰੂਪ 'ਚ ਕਹਿ ਲਓ, ਨਾ ਜਿੰਨੇ ਵੀ ਹਥਿਆਰ ਉਦੋਂ ਵਰਤੇ ਗਏ ਉਹ ਸਾਰੇ ਹਥਿਆਰ ਉਹ ਵਰਤੇ ਗਏ ਜਿਨ੍ਹਾਂ ਨੂੰ ਆਮ ਕਰਕੇ ਫੌਜ ਨੂੰ ਵਰਤਣ ਵਾਸਤੇ ਇਜਾਜ਼ਤ ਨਹੀਂ। ਬਹੁਤ ਵੱਡੀ ਕਿਤੇ ਜੰਗ ਲੱਗੇ ਤਾਂ ਹੋ ਸਕਦਾ ਵੀ ਫੌਜ ਉਹਨਾਂ ਹਥਿਆਰਾਂ ਦੀ ਵਰਤੋਂ ਕਰੇ, ਨਹੀਂ ਤਾਂ ਫੌਜੀਆਂ ਨੂੰ ਵੀ ਹੱਕ ਨਹੀਂ ਸੀ, ਉਹਨਾਂ 'ਤੇ ਵੀ ਪਾਬੰਦੀ ਹੈ ਕਿ ਤੁਸੀਂ ਉਹ ਹਥਿਆਰ ਵਰਤਣੇ ਨੇ। ਫਿਰ ਦੂਜਾ ਪੱਖ, ਜਿਹੜੀ ਫੌਜ ਇਹ ਵਿਚਾਰ ਬਣਾ ਕੇ ਆਈ ਹੈ ਵੀ ਖੇਡ ਸਿਰਫ 2 ਘੰਟਿਆਂ ਦੀ ਹੈ, ਸਿਰਫ 2 ਘੰਟਿਆਂ ਦੇ ਵਿੱਚ ਅਸੀਂ ਐਨ ਅਕਾਲ ਤਖ਼ਤ ਨੂੰ ਢਹਿ ਢੇਰੀ ਕਰਕੇ ਰੱਖ ਦੇਣਾ, ਇਹ ਉਹਨਾਂ ਦੀ ਸੋਚ ਹੈ। ਪਰ ਉਹਨਾਂ ਦੀ ਸੋਚ ਮੁਤਾਬਕ, ਹੁਣ ਕਿਉਂਕਿ ਉਹ ਕਾਗਜ਼ੀ ਲੜਾਈ ਲੜ ਕੇ ਆਏ ਨਾ, ਕਾਗਜ਼ੀ ਲੜਾਈ ਲੜ ਕੇ ਆਏ ਤੋਂ ਭਾਵ ਵੀ ਜਿੰਨੀ ਟ੍ਰੇਨਿੰਗ ਕਰਕੇ ਆਏ ਉਹ ਕਾਗਜ਼ੀ ਕਰਕੇ ਆਏ। ਹੁਣ ਉਹ ਟ੍ਰੇਨਿੰਗ ਕਰਦੇ ਆ, ਉਹਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਕਿਹੜੇ ਰਾਹ ਤੋਂ ਅਸੀਂ ਅੰਦਰ ਜਾਣਾ, ਕਿਹੜੇ ਰਾਹ ਤੋਂ ਅਸੀਂ ਹਮਲਾ ਕਰਨਾ ਅਤੇ ਕਿਵੇਂ ਹਮਲਾ ਕਰਨਾ। ਹੁਣ ਉਹ ਕਾਗਜ਼ ਦਾ ਨਕਸ਼ਾ ਬਣਾ ਕੇ ਉਹਨਾਂ ਨੇ ਸਿੱਖ 'ਤੇ ਲਿਆ, ਹਮਲਾ ਵੀ ਕਰਕੇ ਵੇਖ ਲਿਆ ਵੀ ਅਸੀਂ ਇੱਦਾਂ ਹਮਲਾ ਕਰਾਂ, ਪਰ ਕਾਗਜ਼ਾਂ ਨੇ ਅੱਗੋਂ ਜਵਾਬ ਥੋੜ੍ਹੀ ਦੇਣਾ ਸੀ ਵੀ ਅਸੀਂ ਪਰਤ ਕੇ ਵੀ ਹਮਲਾ ਕਰਾਂਗੇ, ਕਾਗਜ਼ਾਂ ਨੇ ਅੱਗੋਂ ਜਵਾਬ ਨਹੀਂ ਸੀ ਦੇਣਾ। ਉਹ ਕਾਗਜ਼ੀ ਲੜਾਈ ਲੜ ਕੇ ਆਏ, ਉਹਨਾਂ ਨੇ ਆਪਣੇ ਮਨ 'ਚ ਬਣਾ ਲਿਆ ਵੀ 2 ਘੰਟਿਆਂ ਦੀ ਖੇਡ ਹੈ, 2 ਘੰਟਿਆਂ 'ਚ ਅਸੀਂ ਸਭ ਕੁਛ ਢਹਿ ਢੇਰੀ ਕਰਕੇ ਰੱਖ ਦੇਣਾ। ਪਰ ਜਦੋਂ ਗੁਰੂ ਕਿਆਂ ਸਿੱਖਾਂ ਨਾਲ ਮੁਕਾਬਲਾ ਹੋਇਆ ਨਾ, ਹੁਣ ਕਾਗਜ਼ੀ ਲੜਾਈ ਇੱਕ ਪਾਸੇ ਰੱਖ ਦਿਓ, ਕਾਗਜ਼ੀ ਲੜਾਈ ਉੱਥੇ ਕੋਈ ਮਾਇਨੇ ਨਹੀਂ ਸੀ ਰੱਖਦੀ, ਕਿਉਂ? ਉਹ ਸਿਰਫ ਇੱਕ ਨਕਸ਼ਾ ਉਹਨਾਂ ਨੇ ਮਾਡਲ ਬਣਾਇਆ, ਬਣਾ ਕੇ ਮਾਡਲ ਉਹਨਾਂ ਨੇ ਸਾਰੀ ਤਿਆਰੀ ਕਰ ਲਈ, ਤਿਆਰੀ ਕਰਕੇ ਜੰਗ ਕਰਨ ਵਾਸਤੇ ਆ ਗਏ ਵੀ ਅਸੀਂ ਟ੍ਰੇਨਿੰਗ ਕਰਕੇ ਆਏ ਹਾਂ। ਭਾਈ ਜਦੋਂ ਟ੍ਰੇਨਿੰਗ ਕਰਕੇ ਆਏ ਹੋ ਅਤੇ ਟ੍ਰੇਨਿੰਗ ਕਰਕੇ ਆਇਆਂ ਨੇ ਮੱਥਾ ਲਾ ਲਿਆ ਅਕਾਲ ਤਖ਼ਤ ਸਾਹਿਬ ਨਾਲ, ਅਤੇ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ, ਹੁਣ ਉਹ ਮੱਥਾ ਲਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਅੰਦਰ ਬੈਠੇ ਨੇ ਉਹਨਾਂ ਦੇ ਪਿਓ ਨੇ ਕਿਹਾ ਹੋਇਆ 1,25,000 ਸੈ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਅੰਦਰ ਜਿੰਨੇ ਬੈਠੇ ਨੇ ਉਹ ਸਾਰੇ ਉਹ ਨੇ ਜਿਹੜੇ 1,25,000 ਨਾਲ ਲੜਨ ਵਾਲੇ ਨੇ। ਅਸੀਂ ਕਾਗਜ਼ੀ ਲੜਾਈ ਲੜ ਕੇ ਆਏ ਹਾਂ, ਅਸੀਂ 1,25,000 ਵਾਲਿਆਂ ਨਾਲ ਲੜਨ ਦੀ ਕੋਈ ਸਾਡੇ ਕੋਲ ਟ੍ਰੇਨਿੰਗ ਨਹੀਂ ਹੈ। ਜਿਹੜੇ 2 ਘੰਟਿਆਂ ਦੀ ਸੋਚ ਕੇ ਆਏ ਸੀ ਨਾ, ਅਗਲਿਆਂ ਦੇ ਨਾਸੀ ਧੂੰਆਂ ਲਿਆ ਕੇ ਰੱਖਤਾ, 48 ਘੰਟਿਆਂ ਤੱਕ ਉਹਨਾਂ ਨੂੰ ਕਿਸੇ ਨੂੰ ਵੀ ਹਰਿਮੰਦਰ ਸਾਹਿਬ ਦੀ ਇਮਾਰਤ ਵਿੱਚ ਵੜਨ ਨਹੀਂ ਸੀ ਦਿੱਤਾ, ਜਿੰਨਾ ਚਿਰ ਉਹ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਲਈ ਨਾ ਗਏ, ਜਿੰਨਾ ਚਿਰ ਉਹਨਾਂ ਨੇ ਉਹ ਹਥਿਆਰ ਵੀ ਜਿਹੜੇ ਲੈ ਕੇ ਆਏ ਉਹਦੇ ਤੋਂ ਵੱਧ ਕੇ ਮੰਗਾਏ ਹੋਏ ਹਥਿਆਰ ਜਦੋਂ ਉਹਨਾਂ ਨੇ ਵਰਤਣੇ ਸ਼ੁਰੂ ਕਰ ਲਏ, ਫਿਰ ਕਿਤੇ ਜਾ ਕੇ ਉਹਨਾਂ ਦਾ ਉਹ ਹੀਆ ਬਣਿਆ ਜਾਂ ਉਹਨਾਂ ਦੀ ਤਾਕਤ ਉਹਨਾਂ ਦਾ ਬਲ ਬਣਿਆ, ਕਿਉਂਕਿ ਦੂਜੇ ਪਾਸਿਓਂ ਗੁਰੂ ਕੇ ਸਿੱਖ ਬਹੁਤ ਨੇ ਜਿਹੜੇ ਸ਼ਹਾਦਤਾਂ ਦੇ ਜਾਮ ਪੀ ਗਏ। ਖੈਰ ਆਪਾਂ ਫਿਰ ਸਮੇਂ ਮੁਤਾਬਕ ਜਿਵੇਂ ਹੋਏਗਾ ਹਨ ਉਵੇਂ ਵਿਚਾਰਾਂਗੇ, ਪਰ ਇੱਕ ਗੱਲ ਚੇਤਾ ਰੱਖੋ, ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਵਿਉਂਤ ਤੋਂ ਬਿਨਾਂ ਨਹੀਂ ਹੈ, ਵਿਉਂਤਬੰਦੀ ਹੈ ਸਾਰੀ, ਅਤੇ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਜੀ। ਵਿਉਂਤਬੰਦੀ ਅਕਾਲ ਤਖ਼ਤ ਸਾਹਿਬ ਨੂੰ ਢਾਉਣ ਦੀ ਹੈ, ਸਿੱਖਾਂ ਨੂੰ ਮਾਰਨ ਦੀ ਹੈ, ਵਿਉਂਤਬੰਦੀ ਸੰਤ ਜਰਨੈਲ ਸਿੰਘ ਨੂੰ ਫੜਨ ਦੀ ਨਹੀਂ ਹੈ, ਕੋਈ ਫੜਨ ਦੀ ਨਹੀਂ, ਵਿਉਂਤਬੰਦੀ ਫੜਨ ਦੀ ਨਹੀਂ ਸੀ, ਵਿਉਂਤਬੰਦੀ ਸੰਤ ਜਰਨੈਲ ਸਿੰਘ ਨੂੰ ਮਾਰਨ ਦੀ ਹੈ, ਵਿਉਂਤਬੰਦੀ ਸਿੱਖਾਂ ਨੂੰ ਮਾਰਨ ਦੀ ਹੈ, ਵਿਉਂਤਬੰਦੀ ਜਿਹੜੀ ਆਵਾਜ਼ ਦਿਨ ਬਾ ਦਿਨ ਸਰਗਰਮ ਹੁੰਦੀ ਜਾ ਰਹੀ ਹੈ ਉਸ ਆਵਾਜ਼ ਨੂੰ ਦਬਾਉਣ ਦੀ ਹੈ, ਕਿਉਂਕਿ ਸਰਗਰਮੀ ਵੱਧ ਰਹੀ ਹੈ ਨਾ, ਖੜਕੂ ਲਹਿਰ ਵਿੱਚ ਵਾਧਾ ਹੋ ਰਿਹਾ ਹੈ, ਅਤੇ ਉਹ ਜਿਹੜੀ ਖੜਕੂ ਲਹਿਰ ਵਿੱਚ ਵਾਧਾ ਹੋ ਰਿਹਾ ਬਸ ਉਹਨੂੰ ਖਤਮ ਕਰਨਾ ਹੈ। ਵਿਉਂਤਬੰਦੀ ਇਸ ਚੀਜ਼ ਦੀ ਹੈ, ਵਿਉਂਤਬੰਦੀ ਇਹ ਨਹੀਂ ਸੀ ਵੀ ਅਸੀਂ ਸੰਤ ਜਰਨੈਲ ਸਿੰਘ ਨੂੰ ਫੜਨਾ, ਨਹੀਂ। ਜੇ ਹੁਣ ਆਪਾਂ ਭਾਰਤ ਦੀ ਫੌਜ ਦੀ ਗੱਲ ਕਰੀਏ ਤਾਂ ਕੀ ਭਾਰਤ ਦੀ ਫੌਜ ਕੋਲ ਜਿੰਨੀ ਸਮਰੱਥਾ ਜਿੰਨੀ ਤਾਕਤ ਉਹ ਲੈ ਕੇ ਆਏ ਜੋ ਕੁਝ ਵੀ ਉਹਨਾਂ ਵਰਤਿਆ, ਇੱਥੋਂ ਤੱਕ ਭਾਰਤ ਦੀ ਫੌਜ ਕਹਿੰਦੀ ਹੈ ਵੀ ਸਾਡਾ ਦੁਸ਼ਮਣ ਭਾਵੇਂ ਜਿਹੜੀ ਮਰਜ਼ੀ ਥਾਂ 'ਤੇ ਬੈਠਾ ਹੋਵੇ ਅਸੀਂ ਲੱਭ ਕੇ ਮਾਰਾਂਗੇ, ਅਸੀਂ ਫੜ ਲਾਂਗੇ। ਅਤੇ ਸੰਤ ਜਰਨੈਲ ਸਿੰਘ ਜੀ ਨੂੰ ਜੇ ਫੜਨ ਦੀ ਵਿਉਂਤਬੰਦੀ ਹੁੰਦੀ ਤਾਂ ਫਿਰ ਸਿਰਫ ਉਹਨਾਂ ਨੂੰ ਫੜਿਆ ਜਾਂਦਾ, ਨੁਕਸਾਨ ਉਹ ਨਹੀਂ ਸੀ ਹੋਣਾ ਜੋ ਸਾਰਾ ਹੋਇਆ ਹੈ, ਉਹ ਹੋਣਾ ਵੀ ਨਹੀਂ ਸੀ ਚਾਹੀਦਾ, ਉਹ ਹੋਣਾ ਵੀ ਨਹੀਂ ਸੀ ਚਾਹੀਦਾ। ਚੇਤਾ ਰੱਖੋ, ਅਕਾਲ ਤਖ਼ਤ ਸਾਹਿਬ ਉੱਤੇ ਹਮਲੇ ਦਾ ਬਹਾਨਾ ਤਾਂ ਲੱਭ ਲਿਆ ਗਿਆ, ਪਰ ਜਿਹੜੇ ਪੰਜਾਬ ਵਿੱਚ ਬਾਕੀ ਗੁਰੂ ਘਰਾਂ 'ਤੇ ਹਮਲੇ ਹੋਏ ਉਹਨਾਂ ਲਈ ਕੀ ਬਹਾਨਾ ਹੈ? ਅਕਾਲ ਤਖ਼ਤ ਸਾਹਿਬ ਉੱਤੇ ਤਾਂ ਹਮਲਾ ਕਰਨ ਦਾ ਬਹਾਨਾ ਲੱਭ ਲਿਆ ਨਾ ਜੀ, ਉੱਥੇ ਤਾਂ ਲੁਕ ਕੇ ਬੈਠੇ ਸੀ ਸੰਤ ਜਰਨੈਲ ਸਿੰਘ, ਅਤੇ ਜਿਹੜੇ ਬਾਕੀ ਗੁਰੂ ਘਰਾਂ 'ਤੇ ਹਮਲੇ ਹੋਏ ਨਾ, ਤਕਰੀਬਨ 40 ਤੋਂ ਨਾ ਪਲੱਸ ਗੁਰੂ ਘਰਾਂ ਦਾ ਜ਼ਿਕਰ ਕੀਤਾ ਜਾਂਦਾ, ਅਤੇ ਜਿਹੜਾ ਉਹਨਾਂ ਗੁਰੂ ਘਰਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਉੱਥੇ ਸੰਤ ਜਰਨੈਲ ਸਿੰਘ ਜੀ ਕਿੱਥੇ ਬੈਠੇ ਨੇ? ਔਰ ਇੰਨਾ ਫੌਜ ਨੂੰ ਸਪਸ਼ਟ ਪਤਾ ਹੈ ਵੀ ਸੰਤ ਜਰਨੈਲ ਸਿੰਘ ਅਕਾਲ ਤਖ਼ਤ ਸਾਹਿਬ ਬੈਠੇ ਹੋਏ ਨੇ, ਫਿਰ ਬਾਕੀ ਗੁਰੂ ਘਰਾਂ 'ਤੇ ਹਮਲਾ ਕਰਨ ਦਾ ਤਾਂ ਸਵਾਲ ਹੀ ਨਹੀਂ ਬਣਦਾ। ਅਤੇ ਉਹ ਕੀਤਾ ਹੋਇਆ ਹਮਲਾ ਇਸ ਗੱਲ ਦਾ ਪ੍ਰਗਟਾਵਾ ਹੈ, ਅਸੀਂ ਸੰਤ ਜਰਨੈਲ ਸਿੰਘ ਨੂੰ ਨਹੀਂ ਫੜਨਾ, ਅਸੀਂ ਸਿੱਖਾਂ ਨੂੰ ਮਾਰਨਾ ਹੈ, ਅਤੇ ਜਿਹੜੀ ਸਾਡੀ ਵਿਉਂਤਬੰਦੀ ਹੈ ਉਹ ਇਹੀ ਹੈ। ਕਿਉਂਕਿ ਉਦੋਂ ਨਾਰੇ ਪ੍ਰਚਲਿਤ ਨੇ ਨਾ, ਸਿਗਰਟ ਬੀੜੀ ਪੀਏਂਗੇ ਸ਼ਾਨ ਸੇ ਜੀਏਂਗੇ, ਇਹ ਉਦੋਂ ਦੇ ਨਾਰੇ ਨੇ, ਊੜੀ ਊੜਾ ਨਹੀਂ ਪੜ੍ਹਾਂਗੇ ਜੂੜੀ ਜੂੜਾ ਕਾਟ ਤਰਾਂਗੇ, ਇਹ ਉਦੋਂ ਦੇ ਨਾਰੇ ਨੇ ਜਿਹੜੇ ਹਰ ਇਨਸਾਨ ਉਦੋਂ ਜਿਹੜਾ ਕਹਿੰਦਾ ਵੀ ਸਿੱਖ ਸਾਡੇ ਵਿਰੋਧੀ ਨੇ, ਇਹ ਅੱਤਵਾਦੀ ਨੇ, ਜਿਨ੍ਹਾਂ ਦੇ ਸਿਰਾਂ 'ਤੇ ਦਸਤਾਰਾਂ ਵੇਖੀਆਂ ਇਹ ਅੱਤਵਾਦੀ, ਜਿਹੜੇ ਉਹਨਾਂ ਨੂੰ ਅੱਤਵਾਦੀ ਦੱਸਣ ਵਾਲੇ ਉਹਨਾਂ ਦੇ ਖਿਲਾਫ ਇਹ ਨਾਰੇ ਪ੍ਰਚਲਿਤ ਨੇ, ਕੰਘਾ ਕੜਾ ਕੱਛ ਕਰ ਪਾਣ ਪੇ ਇਨਕੋ ਭੇਜੋ ਪਾਕਿਸਤਾਨ, ਹੈ ਨਾ, ਇਹ ਉਦੋਂ ਸਾਰੇ ਨਾਰੇ ਪ੍ਰਚਲਿਤ ਨੇ ਵੀ ਅਸੀਂ ਇੱਥੇ ਰਹਿਣ ਨਹੀਂ ਦੇਣੇ ਇਹ। ਅਤੇ ਇੱਕ ਵਿਦਵਾਨ ਨੇ ਬੜਾ ਸੋਹਣਾ ਜ਼ਿਕਰ ਕੀਤਾ, ਕਹਿੰਦੇ ਜੇ ਪਾਕਿਸਤਾਨੀ ਜਾਣਾ ਹੁੰਦਾ ਤਾਂ ਫਿਰ ਅਸੀਂ 1965 ਵਿੱਚ ਫੈਸਲਾ ਕਰ ਲੈਂਦੇ, ਫਿਰ ਅਸੀਂ ਉਦੋਂ ਫੈਸਲਾ ਕਰਦੇ, ਜਿਹੜਾ ਫੈਸਲਾ ਤੁਹਾਡੇ ਹੱਕ ਵਿੱਚ ਆਇਆ ਫਿਰ ਉਹ ਤੁਹਾਡੇ ਹੱਕ ਵਿੱਚ ਥੋੜ੍ਹੀ ਆਉਣਾ ਸੀ, ਫਿਰ ਉਹ ਫੈਸਲਾ ਸਾਡੇ ਹੱਕ ਪਾਕਿਸਤਾਨ ਦੇ ਹੱਕ ਵਿੱਚ ਆਉਂਦਾ। ਫਿਰ ਜਦੋਂ 1965 ਦੀ ਜੰਗ ਹੋਈ ਹੈ, 1965 ਦੀ ਜੰਗ ਵਿੱਚ ਆ ਕੇ ਜਵਾਹਰਲਾਲ ਨਹਿਰੂ ਤਰਲੇ ਕਰਦਾ ਵੀ ਤੁਸੀਂ ਸਾਡੀ ਸਹਾਇਤਾ ਕਰੋ, ਸਾਡੀ ਮਦਦ ਕਰੋ, ਅਸੀਂ ਆਪਾਂ ਭਾਰਤ 'ਤੇ ਜੰਗ ਜਿੱਤ ਜਾਵੇ, ਜਦੋਂ ਆਪਾਂ ਜੰਗ ਜਿੱਤ ਜਾਵਾਂਗੇ ਤੁਹਾਡੇ ਹੱਕ ਤੁਹਾਨੂੰ ਦੇ ਦੇਵਾਂਗੇ, ਅਤੇ ਜੇ ਅਸੀਂ ਜਿਹੜਾ ਨਾਰੇ ਤੁਸੀਂ 84 'ਚ ਲਾ ਰਹੇ ਹੋ ਕੰਘਾ ਕੜਾ ਕੱਛ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਅਤੇ ਫਿਰ ਜੇ ਇਹਨਾਂ ਨੇ ਪਾਕਿਸਤਾਨ ਹੀ ਜਾਣਾ ਹੁੰਦਾ ਫਿਰ ਤਾਂ 1965 ਵਿੱਚ ਫੈਸਲਾ ਸਪਸ਼ਟ ਹੈ, ਸਿੱਧਾ ਜਿਹਾ ਫੈਸਲਾ ਹੈ ਵੀ ਅਸੀਂ ਭਾਈ ਤੁਹਾਡੇ ਨਾਲ ਨਹੀਂ, ਅਸੀਂ ਤਾਂ ਪਾਕਿਸਤਾਨ ਦੇ ਨਾਲ ਖੜੋਤੇ ਹਾਂ ਅਤੇ ਉਹਨਾਂ ਦੇ ਵੱਲੋਂ ਹੋ ਕੇ ਤੁਹਾਡੇ ਨਾਲ ਲੜਾਂਗੇ। ਅਤੇ ਚੇਤਾ ਰੱਖੋ ਜੇ ਕਿਤੇ ਪਾਕਿਸਤਾਨ ਵਾਲੇ ਪਾਸਿਓਂ ਲੜਦੇ ਤਾਂ ਫਿਰ ਅਸੀਂ ਉਦੋਂ ਪਾਕਿਸਤਾਨ ਜਿੱਤਦਾ, ਉਦੋਂ ਭਾਰਤ ਨਹੀਂ ਸੀ ਜਿੱਤਦਾ, ਉਦੋਂ ਪਾਕਿਸਤਾਨ ਜਿੱਤਦਾ। ਪਰ ਸਾਡਾ ਨਾ ਇੱਕ ਸਭ ਤੋਂ ਵੀਕ ਪੁਆਇੰਟ ਕਹਿ ਸਕਦੇ ਹਾਂ, ਸਭ ਤੋਂ ਵੀਕ ਪੁਆਇੰਟ, ਅਸੀਂ ਜਜ਼ਬਾਤੀ ਹਾਂ, ਇਹ ਸਾਡਾ ਸਭ ਤੋਂ ਵੀਕ ਪੁਆਇੰਟ ਹੈ, ਸਾਡੀ ਕਮਜ਼ੋਰੀ ਕਹਿ ਲਓ। ਅਸੀਂ ਜਜ਼ਬਾਤੀ ਹਾਂ, ਦੂਸਰੇ ਦੇ ਜਜ਼ਬਾਤ ਸੁਣ ਕੇ ਉਹਦੀ ਸ਼ਾਤਰਤਾ ਨੂੰ ਨਹੀਂ ਸਮਝਦੇ, ਉਹਦੀਆਂ ਗੱਲਾਂ ਸੁਣ ਕੇ ਅਸੀਂ ਜਜ਼ਬਾਤੀ ਹੋ ਕੇ ਉਹਦੀ ਮੰਨ ਲੈਂਦੇ ਹਾਂ ਬਸ। ਉਹਦੇ ਪਿੱਛੇ ਉਹਦੀ ਚਾਲ ਕੀ ਹੈ, ਉਹਦੀ ਚਲਾਕੀ ਕੀ ਹੈ, ਅਸੀਂ ਉਹਨੂੰ ਕਦੇ ਦੂਰ ਅੰਦੇਸੀ ਨਾਲ ਨਹੀਂ ਸਮਝਿਆ, ਨਹੀਂ ਵਿਚਾਰਿਆ। ਜਦੋਂ ਕਿਸੇ ਨੇ ਸਾਨੂੰ ਆ ਕੇ ਆਪਣਾ ਦੁੱਖ ਦੱਸਿਆ ਅਸੀਂ ਸੁਣ ਲਿਆ, ਸੁਣ ਕੇ ਅਸੀਂ ਅੱਜ ਵੀ ਇਹੀ ਹਾਲਾਤ ਨੇ ਜੀ, ਅਸੀਂ ਜਜ਼ਬਾਤੀ ਬਹੁਤ ਛੇਤੀ ਹੋ ਜਾਂਦੇ। ਜਜ਼ਬਾਤੀ ਹੋਏ ਫਿਰ ਅਸੀਂ ਇਹ ਨਹੀਂ ਵੇਖਦੇ ਵੀ ਕਿਹੜਾ ਫੈਸਲਾ ਸਾਡੇ ਲਈ ਸਹੀ ਹੈ ਅਤੇ ਕਿਹੜਾ ਨਹੀਂ, ਜੋ ਅਗਲੇ ਨੇ ਕਹਿਤਾ ਅਸੀਂ ਮੰਨ ਲੈਣਾ ਕਿਉਂਕਿ ਅਸੀਂ ਜਜ਼ਬਾਤੀ ਹਾਂ। ਬਸ ਉਹ ਜਿਹੜੇ ਜਜ਼ਬਾਤ ਨੇ ਨਾ, ਉਹ ਜਜ਼ਬਾਤ ਸਾਡਾ ਨੁਕਸਾਨ ਹੀ ਕਰਾਉਂਦੇ ਆਏ ਨੇ, ਉਹਨਾਂ ਨਾਲ ਕਦੇ ਲਾਭ ਨਹੀਂ ਹੋਇਆ। ਜਿਹੜਾ ਸਾਨੂੰ ਆ ਕੇ ਦੁੱਖ ਸੁਣਾਉਂਦਾ ਅਸੀਂ ਕਹਿੰਦੇ ਵੀ ਤੂੰ ਬੇਫਿਕਰ ਹੋ ਜਾ, ਅਸੀਂ ਤੇਰੇ ਦੁੱਖ ਵਿੱਚ ਤੇਰੇ ਸਾਥੀ ਹਾਂ। ਸ਼ੁਰੂ ਤੋਂ ਹੀ ਇੱਦਾਂ ਚੱਲਿਆ, ਸ਼ੁਰੂ ਤੋਂ ਹੀ ਇੱਦਾਂ ਚੱਲਿਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਕਲਗੀਧਰ ਸਾਹਿਬ ਜੀ ਵੇਲੇ ਤੱਕ ਆ ਜਾਓ, ਉਦੋਂ ਵੀ ਜਜ਼ਬਾਤ ਨੇ, ਉਦੋਂ ਵੀ ਜਜ਼ਬਾਤ ਨੇ। ਕਿ ਗੁਰੂ ਕਲਗੀਧਰ ਸਾਹਿਬ ਨੂੰ ਨਹੀਂ ਪਤਾ ਵੀ ਆ ਜਿਹਨਾਂ ਦੀ ਜਿਹੜੇ ਆ ਕੇ ਸਾਡੇ ਅੱਗੇ ਪੁਕਾਰਾਂ ਕਰਦੇ ਨੇ, ਅਰਜੋਈਆਂ ਕਰਦੇ ਨੇ, ਕੱਲ੍ਹ ਨੂੰ ਇਹਨਾਂ ਨੇ ਸਾਡੇ ਖਿਲਾਫ ਖੜੋਣਾ, ਨਹੀਂ ਸੀ ਪਤਾ। ਕੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਪਤਾ ਵੀ ਜਿਹੜੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜੇ ਮੈਂ ਛੜਾ ਕੇ ਲੈ ਕੇ ਚੱਲਿਆ, ਕੱਲ੍ਹ ਨੇ ਇਹਨਾਂ ਨੇ ਸਾਡੇ ਨਾਲ ਆ ਕੇ ਜੰਗਾਂ ਕਰਨੀਆਂ, ਨਹੀਂ ਸੀ ਪਤਾ। ਪਤਾ ਹੈ, ਪਰ ਇੱਕ ਵਾਰੀ ਅਗਲਿਆਂ ਦੇ ਜਜ਼ਬਾਤ ਵੇਖੇ, ਉਹਨਾਂ ਦੀ ਅਰਜੋਈ ਸੁਣੀ, ਗੁਰੂ ਸਾਹਿਬ ਨੇ ਪੱਲਾ ਫੜਾ ਤਾ ਵੀ ਚਲੋ ਭਾਈ। ਮਾਲਕ ਪਾਤਸ਼ਾਹ ਜੀ ਨੇ ਵੀ ਉਦੋਂ ਇਸੇ ਤਰ੍ਹਾਂ ਹੀ ਨਾ, ਧੰਨ ਗੁਰੂ ਹਰਗੋਬਿੰਦ ਸਾਹਿਬ। ਹਾਂ, ਉਹ ਪੱਖ ਵੱਖਰਾ ਹੈ ਵੀ ਗੁਰੂ ਸਾਹਿਬ ਨੇ ਆਜ਼ਾਦ ਕਰਾਏ, ਮਾਲਕ ਨੂੰ ਪਤਾ ਹੈ ਵੀ ਸਾਡੇ ਨਾਲੋਂ ਵੱਡੀ ਧਿਰ ਨਹੀਂ ਹੈ, ਇਹ ਧਿਰ ਸਾਡੇ ਤੋਂ ਵੱਡੀ ਨਹੀਂ, ਜਿਹੜੀ ਤਾਕਤ ਸਾਡੇ ਕੋਲ ਹੈ ਉਹ ਇਹਨਾਂ ਕੋਲ ਹੈ ਨਹੀਂ। ਔਰ ਸੱਚਮੁੱਚ ਇਹਦੇ 'ਚ ਕੋਈ ਦੋਰਾਵਾਂ ਨਹੀਂ, ਜੇ ਉਹ ਉਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜੇ ਛਡਵਾਏ ਨੇ ਨਾ, ਅਤੇ ਉਹ 52 ਰਾਜੇ ਮੁੜ ਕੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਖਿਲਾਫ ਜੰਗਾਂ ਕਰਦੇ ਨੇ। ਉਹ ਜਿੰਨੇ ਪਹਾੜੀ ਰਾਜੇ, ਜਿੰਨੀਆਂ ਪਹਾੜੀ ਰਾਜਿਆਂ ਨਾਲ ਜੰਗਾਂ ਹੋਈਆਂ ਨਾ, ਉਹ ਸਾਰੇ ਉਹੀ ਨੇ ਜਿਨ੍ਹਾਂ ਨੂੰ ਕਦੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਨਾਲ ਕਿਲ੍ਹੇ 'ਚੋਂ ਆਜ਼ਾਦ ਕਰਵਾ ਕੇ ਲਿਆਉਂਦੇ। ਕਿ ਗੁਰੂ ਨੂੰ ਨਹੀਂ ਸੀ ਪਤਾ? ਫਿਰ ਧੰਨ ਗੁਰੂ ਕਲਗੀਧਰ ਸਾਹਿਬ ਇਹ ਵੀ ਜਾਣਦੇ ਨੇ ਵੀ ਗੁਰੂ ਨਾਨਕ ਸਾਹਿਬ ਤੋਂ ਹੀ, ਜਦੋਂ ਬਾਪੂ ਨਾਨਕ ਨੇ ਹੋਕਾ ਦਿੱਤਾ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾਣ, ਉਹਨਾਂ ਨੂੰ ਬੜੀ ਤਕਲੀਫ ਹੋਈ ਉਦੋਂ, ਜਿਹੜੇ ਇਹਨਾਂ ਵਰਨ ਵੰਡਾਂ ਵਿੱਚ ਹੀ ਫਸੇ ਹੋਏ ਸੀ ਵੀ ਧਰਮ ਦੇ ਨਾਂ 'ਤੇ ਹੀ ਲੜੀ ਜਾਣਾ, ਝਗੜੀ ਜਾਣਾ, ਬੜੀ ਤਕਲੀਫ ਹੋਈ। ਔਰ ਉਹਨਾਂ ਗੁਰੂ ਨਾਨਕ ਸਾਹਿਬ ਦਾ ਵਿਰੋਧ ਵੀ ਕੀਤਾ, ਅਤੇ ਜਿਹੜੇ ਉਦੋਂ ਵਿਰੋਧ ਕਰ ਰਹੇ ਨੇ ਸਿਰਫ ਇਸ ਕਰਕੇ ਵੀ ਇਹ ਕਿਹੜਾ ਹੋਕਾ ਦੇ ਰਹੇ, ਇਹ ਕਿਹੜੀ ਆਵਾਜ਼, ਜਿਹੜੇ ਉਦੋਂ ਧਰਮੀ ਸਨ ਉਹਨਾਂ ਨੇ ਗੁਰੂ ਨਾਨਕ ਦੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਰਲਾ ਲਈ ਵੀ ਸਤਿਗੁਰੂ ਜੋ ਤੁਸੀਂ ਕਹਿ ਰਹੇ ਹੋ ਸੱਚ ਇਹ ਹੀ ਹੈ। ਅਤੇ ਜਿਹੜੇ ਵਿਖਾਵੇ ਵਾਲੇ ਸੀ ਉਹ ਕਹਿੰਦੇ ਵੀ ਨਹੀਂ, ਤੁਸੀਂ ਜੋ ਕਿਹਾ ਅਸੀਂ ਮੰਨਦੇ ਹੀ ਨਹੀਂ, ਉਹ ਉਦੋਂ ਵੀ ਇਨਕਾਰੀ ਹੋ ਗਏ। ਉਦੋਂ ਤੋਂ ਇਨਕਾਰੀ ਹੋਏ ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਸਾਹਿਬ, ਵੇਖ ਲਓ ਜਿਹੜੇ ਆਪਣੇ ਆਪ ਨੂੰ ਕੱਟੜ ਦੱਸਦੇ ਸੀ, ਆਏ ਕਿਤੇ ਗੁਰੂ ਸਾਹਿਬ ਦੀ ਸ਼ਰਨ ਵਿੱਚ? ਨਹੀਂ ਆਏ, ਉਹ ਕਹਿੰਦੇ ਵੀ ਅਸੀਂ ਨਹੀਂ ਜਾਣਾ। ਫਿਰ ਧੰਨ ਗੁਰੂ ਅਰਜਨ ਸਾਹਿਬ ਵੇਲੇ ਪ੍ਰਤੱਖ ਹੋ ਗਿਆ, ਜਹਾਂਗੀਰ ਵੀ, ਦੂਜੇ ਪਾਸਿਓਂ ਚੰਦੂ ਵੀ, ਹੈ ਨਾ, ਇਹਨਾਂ ਨੇ ਦੱਸਤਾ ਵੀ ਅਸੀਂ ਕਦੇ ਵੀ ਗੁਰੂ ਨਾਨਕ ਦੇ ਘਰ ਦੇ ਹਾਮੀ ਨਹੀਂ ਹਾਂ, ਉਹ ਝੂਠ ਦੀ ਦੁਕਾਨ ਕਹਿੰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਵੇਲੇ ਮਾਲਕ ਪਾਤਸ਼ਾਹ ਨੇ ਤਖ਼ਤ ਸਿਰਜਿਆ, ਸ਼ਾਹਜਹਾਂ ਦੂਜੇ ਪਾਸੇ ਜੰਗ ਕਰਨ ਲਈ ਤਿਆਰ ਖੜੋਤਾ ਹੈ, ਦੱਸ ਰਹੇ ਨੇ ਵੀ ਅਸੀਂ ਤੁਹਾਡੇ ਖਿਲਾਫ਼ ਹਾਂ। ਇਸੇ ਤਰ੍ਹਾਂ ਗੁਰੂ ਹਰਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੱਸ ਰਹੀ ਹੈ ਅਸੀਂ ਤੁਹਾਡੇ ਖਿਲਾਫ਼ ਹਾਂ। ਧੰਨ ਗੁਰੂ ਕਲਗੀਧਰ ਸਾਹਿਬ, ਪਹਾੜੀ ਰਾਜਿਆਂ ਨੇ ਜੰਗ ਕੀਤੀ, ਭੰਗਾਣੀ ਦਾ ਯੁੱਧ ਹੋਇਆ, ਭੰਗਾਣੀ ਦੇ ਯੁੱਧ ਤੋਂ ਮਗਰੋਂ ਨੰਦੌਣ ਦਾ ਯੁੱਧ ਫੇਰ ਹੋਇਆ। ਉਹ ਨੰਦੌਣ ਦੇ ਯੁੱਧ ਵਿੱਚ ਆ ਕੇ ਸਹਾਇਤਾ ਮੰਗਦੇ ਫਿਰਦੇ ਨੇ ਜਿਹੜੇ ਭੰਗਾਣੀ ਦਾ ਯੁੱਧ ਕਰਨ ਵਾਲੇ ਨੇ। ਗੁਰੂ ਸਾਹਿਬ ਨੇ ਉਦੋਂ ਫੇਰ ਸਤਿਕਾਰ ਕੀਤਾ ਵੀ ਕੋਈ ਗੱਲ ਨਹੀਂ, ਤੁਸੀਂ ਸਹਾਇਤਾ ਮੰਗਣ ਆਏ ਹੋ, ਅਸੀਂ ਤੁਹਾਡੀ ਸਹਾਇਤਾ ਲਈ ਖੜੋਤੇ ਹਾਂ। ਬਸ ਉਦੋਂ ਇਹ ਆ ਵੀ ਉਦੋਂ ਧਿਰ ਵੱਡੀ ਨਹੀਂ ਸੀ, ਉਦੋਂ ਧਿਰ ਛੋਟੀ ਸੀ। ਅਸੀਂ ਸਹਾਇਤਾ ਕਰਦੇ ਰਹੇ, ਹੌਲੀ ਹੌਲੀ ਧਿਰ ਵੱਡੀ ਹੁੰਦੀ ਗਈ, ਉਹ ਧਿਰ ਵੱਡੀ ਹੁੰਦੀ ਗਈ ਅਤੇ ਸਾਡੀ ਧਿਰ ਛੋਟੀ ਹੁੰਦੀ ਗਈ। ਫਿਰ ਸਾਡੀਆਂ ਕੀਤੀਆਂ ਹੋਈਆਂ ਸਹਾਇਤਾਂ ਸਾਨੂੰ ਭਰਨੀਆਂ ਪੈ ਗਈਆਂ, ਮਹਿੰਗੀਆਂ ਪੈ ਗਈਆਂ। ਕਿਤੇ ਨਾ ਕਿਤੇ ਫਿਰ ਸੋਚਣਾ ਪੈ ਜਾਂਦਾ ਹੈ ਵੀ ਜੇ ਅਸੀਂ ਹੈ ਨਾ, ਔਰ ਖੁੱਲ੍ਹ ਦਿਲੀ ਹੈ ਜੀ ਇਹ ਸਾਡੀ, ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਖੁੱਲ੍ਹ ਦਿਲੀ ਹੈ। ਜਜ਼ਬਾਤ ਸਾਡੇ, ਗੁਰੂ ਸਾਡਾ ਰਖਵਾਲਾ, ਇਹਦੇ 'ਚ ਕੋਈ ਦੁਹਰਾਵਾ ਨਹੀਂ, ਸਤਿਗੁਰੂ ਸਾਨੂੰ ਰੱਖਦੇ ਵੀ ਨੇ। ਇਹੀ ਕਾਰਨ ਹੈ ਭਾਵੇਂ ਅਸੀਂ ਜਜ਼ਬਾਤੀ ਹੋ ਜਾਂਦੇ ਹਾਂ, ਅਸੀਂ ਖੜੋ ਜਾਂਦੇ ਹਾਂ, ਜਿਹਦੀ ਮਰਜ਼ੀ ਸਹਾਇਤਾ, ਜਿਹੜਾ ਸਹਾਇਤਾ ਆ ਕੇ ਮੰਗੇ, ਅਸੀਂ ਉਹਦੀ ਮਦਦ ਲਈ ਖੜੋ ਜਾਂਦੇ ਹਾਂ। ਜੇ ਉਹੀ ਸਾਨੂੰ ਮਾਰਨ ਲਈ ਯਤਨ ਕਰੇ, ਕਰਦਾ ਵੀ ਹੈ, ਮਾਰਦਾ ਵੀ ਹੈ, ਪਰ ਅਸੀਂ ਮਰਦੇ ਨਹੀਂ। ਕਿਉਂ? ਕਿਉਂਕਿ ਸਾਨੂੰ ਰੱਖਣ ਵਾਲਾ ਸਾਡਾ ਗੁਰੂ ਹੈ। ਗੁਰੂ ਰਖਵਾਲਾ ਹੈ, ਪੰਥ ਤਾਂ ਹੀ ਅਜੇ ਤੱਕ ਬਚਿਆ ਆਉਂਦਾ ਹੈ, ਨਹੀਂ ਤਾਂ ਮਰਨ ਵਾਲਿਆਂ 'ਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੀ ਹੋਇਆ ਹੈ, ਅੱਡੀ ਚੋਟੀ। ਜਿਹੜਾ ਵੀ ਤੁਸੀਂ ਸਮੇਂ ਮੁਤਾਬਕ ਵੇਖ ਲਓ ਜੀ, ਜਿਹੜਾ ਵੀ ਯੋਧਾ, ਜਿਹੜਾ ਵੀ ਸ਼ਖਸ ਪੰਜਾਬ ਦੇ ਹੱਕਾਂ ਵਾਸਤੇ ਉੱਠਦਾ, ਸਰਗਰਮ ਹੁੰਦਾ, ਕਿੰਨਾ ਕੁ ਚਿਰ ਰਹਿੰਦਾ ਹੈ? ਜਿਹੜਾ ਵੀ ਯੋਧਾ, ਯੋਧਿਆਂ ਦੀ ਉਮਰ ਕੋਈ ਬਹੁਤੀ ਲਮੇਰੀ ਨਹੀਂ ਹੁੰਦੀ, ਯੋਧਿਆਂ ਦੀ ਉਮਰ ਹੁੰਦੀ ਥੋੜ੍ਹੀ ਹੋਈ ਹੈ, ਪਰ ਜਿਹੜਾ ਵੀ ਯੋਧਾ ਪੰਜਾਬ ਦੇ ਹੱਕਾਂ ਵਾਸਤੇ ਸਰਗਰਮ ਹੁੰਦਾ, ਉਹ ਕਿੰਨਾ ਕੁ ਚਿਰ ਜੇ ਆਉਂਦਾ ਹੈ? ਤੁਹਾਡੇ ਸਾਹਮਣੇ ਸੰਤ ਜਰਨੈਲ ਸਿੰਘ ਜੀ, 1947 ਜਨਮ, 1984 'ਚ ਸ਼ਹਾਦਤ ਦਾ ਜਾਮ। ਕਿੰਨੀ ਕੁ ਉਮਰ, ਕਿੰਨੀ ਕੁ ਉਮਰ ਹੈ? ਕਿਉਂ? ਕਿਉਂਕਿ ਸਰਗਰਮ ਬਹੁਤ ਹੈ, ਕਾਹਦੇ ਲਈ? ਪੰਜਾਬ ਦੇ ਹੱਕਾਂ ਵਾਸਤੇ। ਅਤੇ ਜਿਹੜਾ ਪੰਜਾਬ ਦੀ ਗੱਲ ਕਰੇਗਾ, ਸਿੱਖਾਂ ਦੀ ਗੱਲ ਕਰੇਗਾ, ਉਹਦੀ ਆਵਾਜ਼ ਸਮੇਂ ਦੀ ਸਰਕਾਰ ਨੂੰ ਚੰਗੀ ਲੱਗੇ, ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਹੋ ਸਕਦਾ ਹੈ ਜੇ ਉਦੋਂ ਕਿਤੇ? ਔਰ ਬੜਾ ਸਪਸ਼ਟ ਜੀ, ਉਹਨਾਂ ਨੇ ਇੱਕ ਸ਼ਬਦ ਆਪਾਂ ਆਮ ਉਹਨਾਂ ਦੇ ਨਾ ਪੜ੍ਹਦੇ ਹਾਂ ਵੀ ਮੈਂ ਜ਼ਮੀਰ ਜੇ ਮਰ ਜਾਏ ਤਾਂ ਫਿਰ ਮੈਂ ਮੌਤ ਗਿਣਦਾ, ਸਰੀਰ ਦੇ ਮਰ ਜਾਣ ਨੂੰ ਮੈਂ ਮੌਤ ਨਹੀਂ ਮੰਨਦਾ। ਉਹਨਾਂ ਦੀ ਬੋਲ ਨੇ ਸੰਤ ਜਰਨੈਲ ਸਿੰਘ ਜੀ ਦੇ, ਵੀ ਜ਼ਮੀਰ ਦੇ ਮਰ ਜਾਣ ਨੂੰ ਮੈਂ ਮੌਤ ਗਿਣਦਾ, ਸਰੀਰ ਦੇ ਮਰ ਜਾਣ ਨੂੰ ਮੈਂ ਮੌਤ ਨਹੀਂ ਮੰਨਦਾ। ਜਿੱਥੇ ਜ਼ਮੀਰ ਮਰ ਗਈ ਉੱਥੇ ਮੌਤ ਹੈ। ਜੇ ਕਿਤੇ ਉਹ ਆਪਣੀ ਜ਼ਮੀਰ ਮਾਰ ਕੇ ਉਦੋਂ ਜਿਵੇਂ ਸਰਕਾਰ ਕਹਿ ਰਹੀ ਉਵੇਂ ਕਰ ਲੈਂਦੇ, ਉਹ ਯੋਧਾ ਤੇ ਜਿਉਂਦਾ ਸੀ, ਉਹਨੂੰ ਤੇ ਜ਼ਿੰਦਗੀ ਮਿਲ ਰਹੀ ਹੈ, ਉਹਨੂੰ ਤੇ ਜੀਵਨ ਮਿਲ ਰਿਹਾ। ਵੀ ਤੁਹਾਨੂੰ ਛੱਡ ਦਿਆਂਗੇ, ਅਸੀਂ ਜੋ ਕਰਨਾ ਚਾਹੁੰਦੇ ਹਾਂ ਸਾਨੂੰ ਕਰ ਲੈਣ ਦਿਓ, ਸਾਡਾ ਸਾਥ ਦਿਓ। ਨਹੀਂ, ਗੁਰੂ ਤੋਂ ਬੇਮੁੱਖ ਨਹੀਂ ਹੋਵਾਂਗਾ। ਜੇ ਕਿਤੇ ਉਦੋਂ ਉਹ ਯੋਧਾ ਆਪਣੀ ਜ਼ਮੀਰ ਮਾਰ ਜਾਂਦਾ, ਸਾਹਮਣੇ ਆਪਸ਼ਨਸ ਤੇ ਪਈਆਂ ਹੀ ਨੇ ਨਾ, ਰਾਹ ਤੇ ਦਿੱਤਾ ਹੈ ਨਾ ਉਹਨਾਂ ਨੂੰ ਵੀ, ਆਹ ਤੁਹਾਡੇ ਲਈ ਰਾਹ, ਤੁਸੀਂ ਪੰਜਾਬ ਛੱਡ ਕੇ ਚਲੇ ਜਾਓ, ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਛੱਡ ਦਿਓ, ਜੋ ਕਹੋਗੇ ਤੁਹਾਨੂੰ ਦਿਆਂਗੇ। ਪਰ ਉਹ ਕੀ ਕਹਿੰਦੇ ਨੇ, ਨਾ ਮੈਂ ਆਪਣੇ ਹੱਕ ਛੱਡਾਂ, ਨਾ ਪੰਜਾਬ ਦਾ ਹੱਕ ਛੱਡਾਂ, ਅਤੇ ਨਾ ਹੀ ਸਿੱਖਾਂ ਦੀ ਗੱਲ ਕਰਨੋਂ ਹਟਾਂ, ਕਿਉਂਕਿ ਪੰਜਾਬ ਉੱਤੇ ਹੱਕ ਪੰਜਾਬ ਵਿੱਚ ਰਹਿਣ ਵਾਲਿਆਂ ਦਾ, ਪੰਜਾਬ ਤੋਂ ਬਾਹਰ ਆਇਆਂ ਦਾ ਹੱਕ ਪੰਜਾਬ 'ਚ ਕਿਵੇਂ ਹੋ ਜੇ ਜੀ? ਪੰਜਾਬ ਤੋਂ ਬਾਹਰੋਂ ਆਇਆਂ ਦਾ ਹੱਕ ਪੰਜਾਬ 'ਤੇ ਕਿਵੇਂ ਦੇ ਦਈਏ? ਅੱਜ ਬਹਿ ਕੇ ਸੋਚਿਓ, ਅਸੀਂ ਉਦੋਂ ਇਸੇ ਹੱਕ ਵਾਸਤੇ ਲੜਦੇ ਰਹੇ ਵੀ ਸਾਡਾ ਪੰਜਾਬ ਹੈ, ਪੰਜਾਬ 'ਤੇ ਸਾਡਾ ਹੱਕ ਹੈ, ਇਹ ਸਮੇਂ ਦੀਆਂ ਸਰਕਾਰਾਂ ਨੇ ਵੇਖੋ ਖੋਲ੍ਹੇ ਨਾ, ਉਦੋਂ ਜ਼ਬਰਦਸਤੀ ਖੋਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਅਸੀਂ ਨਹੀਂ ਦਿੱਤੇ, ਅਗਲੇ ਦਿਮਾਗ ਨਾਲ ਲੈ ਗਏ। ਅੱਜ ਤੁਸੀਂ ਕਿਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਵੱਸੋਂ, ਪੰਜਾਬ ਤੋਂ ਬਾਹਰੋਂ ਆਏ ਲੋਕਾਂ ਦੀ ਵੱਸੋਂ ਵੇਖਿਓ, ਪੰਜਾਬ ਤੋਂ ਬਾਹਰੋਂ ਆਏ 1 ਕਰੋੜ ਤੋਂ ਕਿਤੇ ਵੱਧ ਕੇ ਉਹਨਾਂ ਦੀ ਵੱਸੋਂ ਪੰਜਾਬ ਦੇ ਵਿੱਚ ਹੈ, ਤੁਸੀਂ ਵੇਖੋ ਪੰਜਾਬ ਦੇ ਹੱਕ ਹੁਣ ਕਿਹਨਾਂ ਕੋਲ ਜਾਣਗੇ। ਅਸੀਂ ਖੜੋਤੇ ਕਿੱਥੇ ਹਾਂ? ਆਪਣੇ ਹੱਕਾਂ ਦੀ ਆਵਾਜ਼ ਇਕੱਲੀ ਚੁੱਕੀ ਜਾਂਦੇ ਹਾਂ, ਪਰ ਹੱਕ ਲੈ ਕੇ ਕਿਹਨਾਂ ਨੂੰ ਦੇਣੇ ਨੇ ਇਹ ਵੀ ਤਾਂ ਦੱਸੋ ਨਾ। ਪੰਜਾਬ ਦਾ ਹੱਕ ਦੇਣਾ ਕਿਹਨਾਂ ਨੂੰ? ਜਿਨ੍ਹਾਂ ਨੇ ਹੱਕ ਲੈਣੇ ਸੀ ਉਹ ਪੰਜਾਬ ਵਿੱਚ ਰਹੇ ਕੋਈ ਨਹੀਂ, ਅਤੇ ਹੁਣ ਜਿਹੜੇ ਪੰਜਾਬ ਵਿੱਚ ਰਹਿਣਗੇ ਪੰਜਾਬ ਦਾ ਹੱਕ ਤਾਂ ਫਿਰ ਉਹ ਹੀ ਲੈ ਕੇ ਜਾਣਗੇ ਨਾ। ਇਹ ਸਾਡੇ ਲਈ ਸੋਚਣ ਵਾਲੀ ਗੱਲ ਹੈ ਕਿ ਅਸੀਂ ਪੰਜਾਬ ਕਿਹਨਾਂ ਦੇ ਹੱਥਾਂ ਵਿੱਚ ਫੜਾ ਰਹੇ ਹਾਂ। ਇੱਕ ਵੇਲਾ ਉਹ ਹੈ ਜਦੋਂ ਪੰਜਾਬ ਵਿੱਚ ਰਹਿੰਦੇ ਹੋਏ ਨੌਜਵਾਨਾਂ ਦੇ ਸਿਰਾਂ 'ਤੇ ਦਸਤਾਰਾਂ ਨੇ, ਔਰ ਇਹ ਦਸਤਾਰਾਂ ਸਮੇਂ ਦੀਆਂ ਸਰਕਾਰਾਂ ਨੂੰ ਚੁੱਭਦੀਆਂ ਨੇ ਦਸਤਾਰਾਂ, ਤਾਂ ਹੀ ਉਹਨਾਂ ਨੇ ਸਾਕਾ ਨੀਲਾ ਤਾਰਾ ਵਰਤਾਇਆ। ਇਹ ਦਸਤਾਰਾਂ ਚੁੱਭੀਆਂ ਉਹਨਾਂ ਨੂੰ, ਇਹਨਾਂ ਦਸਤਾਰਾਂ ਦੇ ਨੂੰ ਸਜਾਉਣ ਵਾਲੇ ਚੁੱਭੇ ਉਹਨਾਂ ਨੂੰ, ਇਹਨਾਂ ਦਸਤਾਰਾਂ ਨੂੰ ਸਜਾ ਕੇ ਆਪਣੀ ਜ਼ੁਬਾਨੋਂ ਆਪਣੇ ਹੱਕ ਮੰਗਣ ਵਾਲੇ ਚੁੱਭੇ ਉਹਨਾਂ ਨੂੰ, ਅਗਲੇ ਕਹਿੰਦੇ ਆਵਾਜ਼ ਬੰਦ ਕਰ ਦਿਓ। ਅੱਜ ਕਿਤੇ ਪਾਸੇ ਵੇਖ ਲਓ ਨਾ, ਉਹਨੇ ਦਸਤਾਰਾਂ ਤੋਂ ਬਿਨਾਂ ਤੁਰੇ ਜਾਂਦੇ ਦਿਸਣਗੇ, ਅਤੇ ਉਹਨਾਂ ਦੇ ਵਿੱਚ ਕਿਤੇ ਦਸਤਾਰ ਵਾਲਾ ਵੇਖੋ, ਟਾਵਾਂ ਟੱਲਾ ਹੀ ਨਜ਼ਰ ਹੀ ਆਉਂਦਾ ਜਿਹਨੇ ਸਿਰ 'ਤੇ ਦਸਤਾਰ ਸਜਾਈ ਹੋਵੇਗੀ। ਕਿਹਨੂੰ ਦੇਣਾ ਪੰਜਾਬ ਦਾ ਹੱਕ? ਸਾਡੇ ਪੁਰਖੇ 1984 ਵਿੱਚ ਸ਼ਹਾਦਤਾਂ ਦੇ ਜਾਮ ਪੀ ਰਹੇ ਨੇ, ਕਾਹਦੇ ਵਾਸਤੇ? ਸਾਕਾ ਨੀਲਾ ਤਾਰਾ ਕਿਉਂ ਵਰਤਿਆ ਜੀ? ਕਾਹਦੇ ਲਈ ਵਰਤਿਆ? ਇਸੇ ਕਰਕੇ ਨਾ ਵੀ ਸਾਨੂੰ ਸਾਡਾ ਹੱਕ ਚਾਹੀਦਾ, ਅਸੀਂ ਆਪਣੇ ਹੱਕਾਂ ਤੋਂ ਆਪਣੀਆਂ ਮੰਗਾਂ ਤੋਂ ਪਾਸੇ ਨਹੀਂ ਹਟਾਂਗੇ, ਪਿੱਛੇ ਨਹੀਂ ਹਟਾਂਗੇ। ਜੇ ਹਟ ਜਾਂਦੇ ਪਿੱਛੇ ਫਿਰ ਤਾਂ ਨੁਕਸਾਨ ਹੀ ਹੈ ਨਹੀਂ ਸੀ ਕੋਈ। ਪਰ ਅਸੀਂ ਆਪਣੀਆਂ ਮੰਗਾਂ ਤੋਂ ਪਾਸੇ ਨਹੀਂ ਹਟੇ। 3 ਜੂਨ ਤੱਕ ਅਗਲੇ ਕਹਿੰਦੇ ਨੇ ਵੀ ਤੁਸੀਂ ਛੱਡ ਦਿਓ ਆਪਣੇ ਹੱਕ ਮੰਗਣੇ, ਛੱਡ ਦਿਓ। ਕਹਿੰਦੇ ਨਹੀਂ, ਤੁਸੀਂ ਸਾਡੇ ਨਾਲ ਬਦ ਸਲੂਕੀ ਬਹੁਤ ਕਰ ਲਈ, ਹੁਣ ਨਹੀਂ ਅਸੀਂ ਸਹਾਰਨਾ, ਨਹੀਂ ਸਹਾਰਾਂਗੇ। ਜੇ 3 ਜੂਨ ਤੱਕ ਵੀ ਸਰਕਾਰ ਵਿਚਾਰ ਕਰ ਲੈਂਦੀ, ਸਾਡੇ ਬਣਦੇ ਹੱਕ ਦੇ ਦਿੰਦੀ, ਅਸੀਂ ਉਹਨਾਂ ਦੇ ਨਾਲ ਖੜੋਤੇ ਸਾਂ? ਜਰਨੈਲ ਸਿੰਘ ਜੀ ਹੁਣਾਂ ਨੇ ਇਹ ਕਿਹਾ ਨਾ ਵੀ ਸਾਡੀਆਂ ਮੰਗਾਂ ਮੰਨ ਲਓ, ਅਨੰਦਪੁਰ ਸਾਹਿਬ ਦਾ ਮਤ ਹੈ, ਸਾਨੂੰ ਇਹ ਤੁਸੀਂ ਪਾਸ ਕਰਕੇ ਦੇ ਦਿਓ, ਜਿਹੜਾ ਮਤੇ ਵਿੱਚ ਸਾਡੀਆਂ ਮੰਗਾਂ ਸਾਰੀਆਂ ਮੰਨ ਲਓ, ਸਾਡਾ ਤੁਹਾਡੇ ਨਾਲ ਕੋਈ ਵਿਰੋਧ ਨਹੀਂ ਹੈ। ਪਰ ਅਗਲੇ ਨਹੀਂ ਮੰਨੇ, ਅਤੇ ਉਹ ਅੱਜ ਤੱਕ ਵੀ ਨਹੀਂ ਮੰਨਿਆ, ਭਾਵੇਂ ਕੋਈ ਸਮੇਂ ਦੀ ਸਰਕਾਰ ਹੋਵੇ ਜੀ। ਮੈਨੂੰ ਕੋਈ ਕਿਸੇ ਦਾ ਕੋਈ ਇਹ ਨਹੀਂ ਵੀ ਇੱਕ ਪੱਖ ਵਿੱਚ ਬੋਲਾਂਗਾ ਅਤੇ ਦੂਜੇ ਵਿੱਚ ਨਹੀਂ। ਸਰਕਾਰਾਂ ਸਮੇਂ ਦੀਆਂ ਭਾਵੇਂ ਉਦੋਂ ਦੀਆਂ ਵੇਖ ਲਓ, ਉਦੋਂ ਬਾਅਦ 'ਚੋਂ ਅੱਜ ਤੱਕ ਸਰਕਾਰਾਂ ਬਦਲਦੀਆਂ ਰਹੀਆਂ, ਵਾਰੀ ਵਾਰੀ ਬਦਲਦੀਆਂ ਰਹੀਆਂ। ਅਨੰਦਪੁਰ ਸਾਹਿਬ ਦਾ ਮਤਾ ਅਜੇ ਤੱਕ ਕਿਸੇ ਸਰਕਾਰ ਦੀ ਹਿੰਮਤ ਨਹੀਂ ਪਈ ਕਿ ਉਹ ਪਾਸ ਕਰਾ ਸਕਦੀ ਹੋਵੇ। ਕਿਉਂ? ਕਿਉਂਕਿ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਆਪ ਜਿਹੜੇ ਪੰਜਾਬ ਦੇ ਵਸਨੀਕ ਨੇ, ਪੰਜਾਬ ਦੇ ਜਾਏ ਨੇ ਜਿਹੜੇ, ਉਹਨਾਂ ਨੂੰ ਪੰਜਾਬ ਦਾ ਹੱਕ ਮਿਲੇ, ਇਹ ਸਰਕਾਰਾਂ ਕਦੇ ਵੀ ਨਹੀਂ ਚਾਹੁੰਦੀਆਂ। ਪਰ ਇੱਕ ਬੇਨਤੀ ਕਰਕੇ ਮੈਂ ਸਮਾਪਤੀ ਵੱਲ ਆ ਜਾਣਾ। ਨੌਜਵਾਨ ਪੀੜ੍ਹੀ, ਅੱਜ ਦੀ ਨੌਜਵਾਨ ਪੀੜ੍ਹੀ ਲਹੂ ਤੱਤਾ ਬਹੁਤ ਹੈ, ਬਜ਼ੁਰਗਾਂ ਨੇ ਤਾਂ 84 ਹੰਢਾਈ ਹੈ ਨਾ। ਜੇ ਆਪਣੇ ਪਿਤਾ ਦੀ ਉਮਰ ਦੀ ਗੱਲ ਕਰੀਏ ਤਾਂ ਵੀ, ਆਪਣੇ ਦਾਦੇ ਦੀ ਉਮਰ ਦੀ ਗੱਲ ਕਰੀਏ ਤਾਂ ਵੀ, ਉਹਨਾਂ ਵੇਖਿਆ ਵੀ ਹੈ ਅਤੇ ਹੰਢਾਇਆ ਵੀ ਹੈ। ਜਿਨ੍ਹਾਂ ਨੇ ਵੇਖਿਆ ਅਤੇ ਹੰਢਾਇਆ ਉਹ ਜਾਣਦੇ ਨੇ ਵੀ ਉਦੋਂ ਕੀ ਕੁਝ ਵਾਪਰਦਾ ਰਿਹਾ। ਕੀ ਕੁਝ ਵਾਪਰਦਾ ਰਿਹਾ ਉਹ ਜਾਣਦੇ ਨੇ। ਅੱਜ ਦਾ ਨੌਜਵਾਨ ਸਾਕੇ ਨੀਲੇ ਤਾਰੇ ਦੀ ਕਿਤੇ ਆਵਾਜ਼ ਉੱਠੇ ਕਿਤੇ ਵੀ, ਲਹੂ ਤੱਤਾ ਅਤੇ ਉਬਾਲਾ ਬੜੀ ਛੇਤੀ ਖਾ ਜਾਂਦਾ ਹੈ। ਪਿਛਲੀ ਵਾਰ ਵੀ ਸ਼ਾਇਦ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਉਦੋਂ ਨੌਜਵਾਨ ਪੀੜ੍ਹੀ ਦਾ ਨੁਕਸਾਨ ਬਹੁਤ ਹੋਇਆ ਅਤੇ ਅਸੀਂ ਬੜੇ ਲੰਮੇ ਅਰਸੇ ਬਾਅਦ ਪੰਜਾਬ ਵਿੱਚ ਨੌਜਵਾਨੀ ਹੱਸਦੀ ਵੇਖੀ ਹੈ, ਬੜੇ ਲੰਮੇ ਅਰਸੇ ਬਾਅਦ। ਇੱਕ ਵਾਰੀ ਦਸਤਾਰਾਂ ਦਾ ਦੌਰ ਮੁੱਕ ਗਿਆ ਸੀ, ਤੁਸੀਂ ਵੇਖ ਲਓ ਕਿਤੇ 84 ਦਾ ਵੇਲਾ ਪੜ੍ਹ ਕੇ, ਉਦੋਂ ਮਾਵਾਂ ਨੇ ਖੁਦ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਉਹਨਾਂ ਦੇ ਹੱਥੀਂ ਕਈਆਂ ਨੇ ਕੇਸ ਕਤਲ ਕੀਤੇ, ਦਸਤਾਰਾਂ ਲਵਾਈਆਂ ਕਈਆਂ ਦੇ ਵੀ ਤੁਸੀਂ ਦਸਤਾਰਾਂ ਨਹੀਂ ਸਜਾਉਣੀ। ਬੜੇ ਲੰਮੇ ਅਰਸੇ ਬਾਅਦ 84 ਤੋਂ ਹੁਣ ਦਸਤਾਰਾਂ ਦਿਸਣ ਲੱਗੀਆਂ, ਬਹੁਤ ਲੰਮਾ ਪੰਜਾਬ ਸਰਵਾਈਵ ਕਰ ਗਿਆ, ਮੁੜ ਸੁਰਜੀਤ ਹੋ ਪਿਆ, ਮੁੜ ਜਿਉਂਦਾ ਹੋ ਗਿਆ ਪੰਜਾਬ। ਪੰਜਾਬ ਨੂੰ ਮਾਰਨ ਲਈ ਭਾਵੇਂ ਜਿਹੜਾ ਮਰਜ਼ੀ ਆ ਜੇ, ਇਹ ਮਰਦਾ ਨਹੀਂ, ਇੰਨਾ ਕਦੇ ਅਸੀਂ ਦਾਅਵਾ ਕਰ ਸਕਦੇ ਹਾਂ, ਇਹ ਮਰਦਾ ਨਹੀਂ, ਕਿਉਂਕਿ ਇਹਨੂੰ ਰੱਖਣ ਵਾਲਾ ਗੁਰੂ ਪਾਤਸ਼ਾਹ ਆਪ ਹੈ। ਇਹ ਧਰਤੀ ਗੁਰੂਆਂ ਦੀ ਹੈ ਅਤੇ ਕਿਵੇਂ ਮੁੱਕ ਜਾਏਗੀ ਜੀ? ਇਹਨੂੰ ਮਾਰਨ ਵਾਲੇ ਆਏ ਬੜੇ ਪਰ ਇਹ ਮਰਦਾ ਨਹੀਂ, ਇਹ ਉੱਠ ਪੈਂਦਾ, ਮੁੜ ਦੁਬਾਰਾ ਸੁਰਜੀਤ ਹੋ ਜਾਂਦਾ, ਫਿਰ ਆਪਣੇ ਆਪ ਨੂੰ ਸੰਭਾਲ ਲੈਂਦਾ, ਭਾਵੇਂ ਜਿੱਦਾਂ ਮਰਜ਼ੀ ਹੋਣ। ਪਰ ਇੱਕ ਗੱਲ ਚੇਤਾ ਰੱਖਿਓ, ਜੰਗਾਂ ਦੇ ਨਾਲ ਹਥਿਆਰਾਂ ਦੇ ਨਾਲ ਇਹ ਨਹੀਂ ਮਰਿਆ, ਨਹੀਂ ਮਰਿਆ। ਇਹ ਨੌਜਵਾਨੀ ਦਾ ਘਾਣ ਬਹੁਤ ਹੋਇਆ, ਤੁਸੀਂ ਵੇਖੋ ਹਾਂ ਬੱਚਿਆਂ ਦੇ 15-15 16-16 ਸਾਲ, 10-10 ਸਾਲਾਂ ਦੇ, ਆਹ 84 ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਉਹਨਾਂ ਦੀਆਂ ਤਸਵੀਰਾਂ ਵੇਖਿਓ ਕਿਤੇ, ਕਿਸੇ ਜੋ ਕਈ ਚਿਹਰੇ ਐਸੇ ਦਿਸਣਗੇ ਜਿਨ੍ਹਾਂ ਦੇ ਚਿਹਰਿਆਂ ਉੱਤੇ ਅਜੇ ਤੱਕ ਨਾ ਦਾੜਾ ਅਤੇ ਨਾ ਮੁੱਛਾਂ ਫੁੱਟਣੀਆਂ ਵੀ ਸ਼ੁਰੂ ਨਹੀਂ ਹੋਈਆਂ। ਉਹਨਾਂ ਦੀ ਉਮਰ ਤੁਸੀਂ ਵੇਖ ਲਓ ਵੀ ਕਿੰਨੀ ਕੁ ਹੋਏਗੀ, 14-14 15-15 ਸਾਲਾਂ ਦੇ ਬੱਚੇ 20 ਸ਼ਹਾਦਤਾਂ ਦੇ ਜਾਮ ਪੀ ਗਏ। ਨੌਜਵਾਨੀ ਦਾ ਘਾਣ ਹੋਇਆ, ਜਵਾਨੀ ਨੇ ਸ਼ਹਾਦਤਾਂ ਦੇ ਜਾਮ ਪੀਤੇ, ਪਰ ਉਦੋਂ ਮਗਰੋਂ ਜਵਾਨੀ ਅੱਜ ਫੇਰ ਹੱਸਦੀ ਅਸੀਂ ਪੰਜਾਬ 'ਚ ਵੇਖਦੇ ਹਾਂ, ਭਾਵੇਂ ਥੋੜ੍ਹੀ ਹੋਈ ਹੈ ਕਿਉਂਕਿ ਬਹੁਤੀ ਪੰਜਾਬ ਦੀ ਨੌਜਵਾਨੀ ਤਾਂ ਪੰਜਾਬ ਤੋਂ ਬਾਹਰ ਚਲੀ ਗਈ। ਅਤੇ ਜੇ ਅੱਜ ਅਸੀਂ ਪੰਜਾਬ ਦੀ ਨੌਜਵਾਨੀ ਹੱਸਦੀ ਵੇਖਦੇ ਹਾਂ ਨਾ, ਤਾਂ ਇਸ ਨੌਜਵਾਨੀ ਨੂੰ ਸੰਭਾਲ ਲਓ। ਉਦੋਂ ਘਰਾਂ ਵਿੱਚ ਬੱਚੇ ਨਾ, ਉਹਨਾਂ ਦੀ ਗਿਣਤੀ ਵੱਧ ਸੀ, ਕਿਸੇ ਕੋਲ 2 ਪੁੱਤਰ ਨੇ, ਕਿਸੇ ਕੋਲ 4 ਨੇ, ਕਿਸੇ ਕੋਲ 3 ਨੇ, ਪਰ ਅੱਜ ਬਹੁਤ ਮਹਿੰਗੀ ਔਲਾਦ ਹੈ, ਘਰਾਂ ਦੇ ਵਿੱਚ ਇੱਕੋ ਇੱਕੋ ਔਲਾਦ ਹੈ। ਪੰਜਾਬ ਦੁਬਾਰਾ ਸੁਰਜੀਤ ਹੋ ਗਿਆ ਜੇ ਇੱਕ ਪੁੱਤ ਨੇ ਸ਼ਹੀਦੀ ਜਾਮ ਪੀ ਲਿਆ ਅਤੇ ਮਾਂ ਨੇ ਦੂਜੇ ਨੂੰ ਸੰਭਾਲ ਲਿਆ, ਮਾਂ ਨੇ ਦੂਜੇ ਨੂੰ ਸੰਭਾਲ ਲਿਆ। ਜੇ ਪਿਤਾ ਸ਼ਹਾਦਤ ਦਾ ਜਾਮ ਪੀ ਗਿਆ, ਬੱਚਿਆਂ ਨੇ ਆਪਣੇ ਆਪ ਨੂੰ ਸੰਭਾਲ ਲਿਆ, ਜਵਾਨੀ ਫਿਰ ਆ ਗਈ। ਭਾਵੇਂ 30-35 ਸਾਲਾਂ ਬਾਅਦ ਅਸੀਂ ਪੰਜਾਬ 'ਚ ਜਵਾਨੀ ਵੇਖੀ ਹੈ, ਪਰ ਚੇਤਾ ਰੱਖੋ ਹੁਣ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਣਾ ਜੀ। ਇਸ ਲਈ ਆਪਣੇ ਜਜ਼ਬਾਤ ਉਹਨਾਂ ਨੂੰ ਸੰਭਾਲ ਕੇ ਰੱਖੋ, ਸੰਭਾਲ ਕਰੋ। ਕਦਰ ਕਰਦੇ ਹਾਂ ਅਸੀਂ ਜਜ਼ਬਾਤਾਂ ਦੀ, ਸਾਰਿਆਂ ਦੇ ਜਜ਼ਬਾਤਾਂ ਦੀ ਕਦਰ ਹੈ, ਪਰ ਹੁਣ ਦਿਮਾਗ ਨਾਲ ਚੱਲਣਾ ਪਏਗਾ, ਹੁਣ ਹਥਿਆਰਾਂ ਨਾਲ ਨਹੀਂ, ਹੁਣ ਵਿਚਾਰਾਂ ਨਾਲ, ਕਿਉਂਕਿ ਅਗਲਿਆਂ ਨੇ ਹਥਿਆਰ ਛੱਡਤੇ, ਅਗਲਿਆਂ ਨੇ ਛੱਡਤੇ, ਅਗਲੇ ਸਾਡੇ ਤੋਂ ਵੀ ਛਡਾਈ ਜਾਂਦੇ ਨੇ ਵੀ ਤੁਹਾਨੂੰ ਵੀ ਹੱਕ ਹੈ ਨਹੀਂ ਭਾਈ, ਪਹਿਲਾਂ ਉਹ ਹਥਿਆਰਾਂ ਨਾਲ ਸੀ, ਅਸੀਂ ਵੀ ਹਥਿਆਰ, ਸਾਡੇ ਤਾਂ ਪਿਓ ਨੇ ਸਾਨੂੰ ਦਿੱਤਾ ਹੀ ਹਥਿਆਰ ਹੈ ਨਾ, ਭਾਈ ਪਰਵਾਹ ਨਾ ਕਰ ਤੂੰ ਰੱਖ ਤੂੰ ਰਾਜਾ ਹੈ। ਉਹਨਾਂ ਨੇ ਛੱਡਤੇ, ਉਹ ਵਿਚਾਰਾਂ 'ਤੇ ਆ ਗਏ, ਸਾਡੇ ਅਗਲੇ ਆਪਣੀ ਤਾਕਤ ਨਾਲ ਛਡਾਉਣ ਲੱਗ ਪਏ ਵੀ ਹਥਿਆਰ ਰੱਖਣਾ ਤੁਹਾਨੂੰ ਅਲਾਓ ਨਹੀਂ ਹੈ, ਭਾਵੇਂ ਉਹ ਕਾਨੂੰਨ ਦੇ ਦਰ ਜਿੱਦਾਂ ਮਰਜ਼ੀ ਕਹਿ ਲਓ, ਛਡਾਉਣ ਲੱਗ ਪਏ ਨਾ ਸਾਡੇ ਤੋਂ। ਵੀ ਤੁਸੀਂ ਰੱਖ ਨਹੀਂ ਸਕਦੇ, ਤੁਹਾਨੂੰ ਹੱਕ ਨਹੀਂ ਹੈ, ਤੁਸੀਂ ਰੱਖਣਾ ਤੁਸੀਂ ਛੋਟਾ ਹਥਿਆਰ ਰੱਖੋ, ਤੁਸੀਂ ਘਰਾਂ ਵਿੱਚ ਹਥਿਆਰ ਨਹੀਂ ਰੱਖ ਸਕਦੇ, ਤੁਸੀਂ ਸ਼ਸਤਰ ਨਹੀਂ ਰੱਖ ਸਕਦੇ ਘਰਾਂ, ਵੇਖ ਲਓ ਤੁਸੀਂ ਸਾਡੇ ਕੋਲੋਂ ਵੀ ਛੜਾ ਤੇ ਹਥਿਆਰਾਂ ਵਾਲੀ ਜੰਗ ਕਿਤੇ ਨਾ ਕਿਤੇ ਇੱਕ ਪਾਸਾ ਹੋ ਗਿਆ ਵੀ ਹੁਣ ਹਥਿਆਰਾਂ ਦੀ ਜੰਗ ਨਹੀਂ ਹੈ, ਹੁਣ ਤਾਂ ਵਿਚਾਰਾਂ ਦੀ ਹੈ। ਜੇ ਅਗਲੇ ਵਿਚਾਰਾਂ ਨਾਲ ਮਾਰ ਰਹੇ ਨੇ ਤਾਂ ਸਾਨੂੰ ਸੰਭਲਣਾ ਵੀ ਵਿਚਾਰਾਂ ਨਾਲ ਹੀ ਪੈਣਾ। ਹਥਿਆਰ ਦੀ ਜੰਗ ਢਾਲ ਨਾਲ ਰੋਕੀ ਜਾ ਸਕਦੀ ਹੈ, ਵਿਚਾਰ ਦੀ ਜੰਗ ਢਾਲ ਨਾਲ ਨਹੀਂ ਰੋਕੀ ਜਾਂਦੀ, ਵਿਚਾਰ ਦੀ ਜੰਗ ਨੂੰ ਵਿਚਾਰ ਨਾਲ ਹੀ ਰੋਕਣਾ ਪੈਣਾ। ਅਗਲੇ ਵਿਚਾਰ ਨਾਲ ਸਾਡੀ ਜਵਾਨੀ ਖੋਖਲੀ ਕਰੀ ਜਾਂਦੇ ਨੇ, ਕਰਤੀ ਖੋਖਲੀ। ਨੌਜਵਾਨ ਨੂੰ ਖਿਮਾ ਕਰਿਓ, ਮੈਂ ਸ਼ਬਦ ਵਰਤ ਰਿਹਾ, ਵਿਹਲਾ ਕਰਤਾ, ਨੌਕਰੀਆਂ ਤੋਂ ਸੱਖਣੇ ਕਰਤੇ। ਪੰਜਾਬ ਵਿੱਚ ਨੌਕਰੀਆਂ ਦੀ ਕਮੀ ਨਹੀਂ ਹੈ, ਪਰ ਪੰਜਾਬ ਦਾ ਨੌਜਵਾਨ ਸੱਖਣਾ ਹੈ। ਨੌਕਰੀਆਂ ਦੀ ਕਮੀ ਨਹੀਂ ਹੈ, ਪੰਜਾਬ ਦਾ ਨੌਜਵਾਨ ਸੱਖਣਾ ਹੈ ਨੌਕਰੀਆਂ ਤੋਂ। ਕੀ ਪੜ੍ਹਿਆ ਨਹੀਂ? ਡਿਗਰੀਆਂ ਵੇਖ ਲਓ ਕਿੰਨੀਆਂ ਲਈ ਫਿਰਦੇ ਨੇ। ਉਹ ਵਿਹਲਾ ਹੋ ਗਿਆ, ਵਿਹਲਾ ਹੋਇਆ, ਦਿਮਾਗ ਚਿੰਤਾ 'ਚ ਡੁੱਬ ਗਿਆ। ਚਿੰਤਾ 'ਚ ਡੁੱਬਿਆ ਕੀ ਕਰਦਾ? ਮਾੜੇ ਰਾਹ 'ਤੇ ਤੁਰ ਪਿਆ। ਵਿਚਾਰ ਨੇ ਜਵਾਨੀ ਖੋਖਲੀ ਕਰਤੀ। ਸਾਨੂੰ ਹੁਣ ਇੰਨੀ ਕੁ ਵਿਚਾਰ ਤਾਂ ਸਾਡੇ ਕੋਲ ਵੀ ਹੋਵੇ ਨਾ ਵੀ ਜੋ ਸਰਕਾਰ ਚਾਹੁੰਦੀ ਹੈ ਅਸੀਂ ਉਸ ਰਾਹ 'ਤੇ ਨਹੀਂ ਤੁਰਨਾ। ਸੰਭਲੀਏ, ਆਪਣੇ ਆਪ ਨੂੰ ਸੰਭਾਲੀਏ, ਆਪਣੇ ਬੱਚਿਆਂ ਨੂੰ ਸੰਭਾਲੀਏ, ਆਪਣੇ ਆਸ ਪੜੋਸ ਨੂੰ ਸੰਭਾਲੀਏ। ਆਸ ਪੜੋਸ ਤੋਂ ਭਾਵ ਵੀ ਜਿਹੜਾ ਬੱਚਾ ਦਸਤਾਰ ਸਜਾਉਣ ਵਾਲਾ ਸਿਰ 'ਤੇ ਦਿਸਦਾ, ਉਸ ਬੱਚੇ ਨੂੰ ਗੁਰੂ ਦਾ ਸਿੱਖ ਹੋਣ ਦੇ ਨਾਤੇ ਸਾਡੀ ਸੰਭਾਲਣ ਦੀ ਜ਼ਿੰਮੇਵਾਰੀ ਹੈ। ਉਹਨੂੰ ਸਮਝਾਈਏ, ਪੁੱਤਰਾ ਜਿਹੜੇ ਰਾਹ 'ਤੇ ਤੂੰ ਤੁਰਿਆ ਜਾਂਦਾ, ਸਾਡੇ ਪਿਓ ਨੇ ਇਹ ਰਾਹ ਨਹੀਂ ਸੀ ਦਿੱਤਾ। ਕਿਤੇ ਵੀ ਦੱਸੇ ਕੋਈ ਨੌਜਵਾਨ ਪੰਜਾਬ ਨਾਲ ਸੰਬੰਧ ਰੱਖਣ ਵਾਲਾ, ਉਹਨੂੰ ਸਮਝਾਓ ਪੰਜਾਬ ਦੇ ਅਸੀਂ ਵਸਨੀਕ ਹਾਂ, ਪੰਜਾਬ ਦੇ ਵਸਿੰਦੇ ਹਾਂ, ਅਤੇ ਸਾਡਾ ਹੱਕ ਬਣਦਾ ਅਸੀਂ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਈਏ। ਬੱਚਿਆਂ ਨੂੰ ਮਾੜੇ ਰਾਹ 'ਤੇ ਚੱਲਣ ਤੋਂ ਰੋਕੀਏ, ਫਿਰ ਭਾਵੇਂ ਉਹ ਨਸ਼ੇ ਵਿੱਚ ਗਲਤਾਨ ਦੀ ਗੱਲ ਕਰੀਏ ਜਾਂ ਕਿਸੇ ਹੋਰ ਰਾਹਾਂ ਦੇ ਉੱਤੇ ਗਲਤਾਨ ਹੋਣ ਦੀ, ਸੰਭਾਲੀਏ ਜੇ ਪੰਜਾਬ ਨੂੰ ਵਸਦਾ ਵੇਖਣਾ ਹੈ। 3 ਜੂਨ ਸਾਰੀ ਤਿਆਰੀ ਕਰ ਲਈ, ਸਿੱਖ ਸੰਗਤਾਂ ਨਮਸਕਾਰ ਸ਼ਹੀਦੀ ਪੁਰਬ ਮਨਾਉਂਦੀਆਂ ਨੇ, ਪਰ ਸਰਕਾਰ ਅੱਜ ਦੀ ਰਾਤ ਤਿਆਰੀ ਕਰਕੇ ਸਾਰੀ ਫਿਰ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕਰਦੀ ਹੈ, ਉਹ ਸਾਰਾ ਕੁਝ ਕਿਵੇਂ ਵਾਪਰਦਾ ਹੈ, ਆਪ ਸੰਗਤਾਂ ਗਲੇਰੇ ਦੀਵਾਨਾ ਅੰਦਰ ਸਰਵਣ ਕਰੂਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।
1: ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸ਼ੰਦਾ।

ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋ ਅਰਨਾਲੇ ਅਰਨਾਲੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਧ ਜਿੰਦ ਕੋ ਸੇਨਾ ਮਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਾਰਿ ਅਨੰਦ ਵਾਜੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਧੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ

ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮੱਤ ਬਖਸ਼ਣੀ,

ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ।

ਆਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ।

ધર્માંદે ઠાંડે દરબાર, તોજ બેન સોરત કર કો મેરી દર

ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ।

Vaskuru Sri.

0: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ

0: ਸਾਏ ਅੰਮ੍ਰਿਤ ਨਾਮ ਰਿਤ ਮਾਹੀ ਸਮਾਏ
1: ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨ ਜਨਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹ ਸੇ ਧਨਵੰਤੇ ਪ੍ਰਭ ਕੋ ਸਿਮਰਹ ਸੇ ਪਤਵੰਤੇ
1: ਪ੍ਰਭ ਕੋ ਸਿਮਰਹ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹ ਸੀ ਬੇਮੂਹ ਤਾਜੇ ਪ੍ਰਭ ਕੋ ਸਿਮਰਹ ਸੀ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰਹ ਸੇ ਸੁਖ ਵਾਸੀ ਪ੍ਰਭ

0: ਸਿਮਰਨ ਅਨਹਦ ਚੁਨ ਘਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ
1: ਸਿਮਰਹਿ ਸੇ ਜਨ ਜਿਨ ਕੋ ਪ੍ਰਮਯਾ ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਭਗਟਾਏ ਹਰ ਸਿਮਰਨ ਲਗ ਬੇਦੋ ਪਾਰ
1: ਸਿਮਰਨ ਭਇ ਸਿਰ ਜਤਿ ਦਾਤੇ ਹਰ ਸਿਮਰਨ ਨੀ ਚੌਕੁੰਤ ਜਾਤੇ
0: ਹਰ ਸਿਮਰਨ ਧਾਰੀ ਸੋ ਤ੍ਰਿਣਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ

0: ਤਿਕ ਨਾ ਬਜਾਵੇ ਹਰ ਕਾ ਨਾਮ ਜਪਤੇ ਅਗਾਵੇ
1: ਜੀ ਮਾਰਗ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਨਸਾਤੀ ਅਈਏ ਨਾਨਕ ਗੁਰਮੁਖ ਪ੍ਰਮਗਤ ਪਾਈਏ
1: ਤਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗੰਜੇ ਆਏ

0: ਮੰਤਰ ਕੋ ਨਸੀਅਨ ਨੂੰ ਹਰ ਕਾ ਨਾਮ ਤੇ ਨਾਲ ਪਛਾਨੂੰ
1: ਜੈ ਮਾ ਭਿਆਨ ਤਪਤ ਬਹੁ ਘਾਮ ਤੇ ਹਰ ਕੇ ਨਾਮ ਕੀ ਤੁਮ ਉਪਰ ਛਾਨ
0: ਜਹਾਂ ਤ੍ਰਿਖਾ ਮੰਤ ਜਿਹਾ ਕਰਖੇ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੇ
1: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਰ
0: ਹਰ ਜਨ ਕੇ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ

0: ਬੈਠ ਕਉ ਦੈਨ
1: ਏ ਨਿਰਗੁਣ ਗੁਣ ਕਛੂ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜੇ
0: ਏ ਪ੍ਰਸਾਦ ਰੂਪ ਸੁਖ ਬਸ ਹੈ ਸੁਤ ਬ੍ਰਾਂਤ ਮੀਤ ਬੰਤਾ ਸੰਗ ਅਸੈ
1: ਏ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪੌਣ ਪਾਉ ਕੋਮਲਾ
0: ਏ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ
1: ਤਿਨੇ ਅਸ ਪਾਵ ਕਰ ਨਿਤ ਰਸਨਾ ਤਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋ ਮੂੜ ਅੰਧ ਵਿਆਪੇ।

0: ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
1: ਸਾਪਨੀ ਦੇ ਰਾਸ ਕਾਤ ਪੀਤ ਵਰਤੇ ਨੰਦੋ ਲਾਸ
0: ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਵਰਤੀ ਤਾਪੀ ਖੋਵੇ ਬੁਰਸ ਕਾ ਵਿਸ਼ਵਾਸ ਨ ਹੋਵੇ
0: ਜਿਸ ਦੀ ਬਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਤੈ
1: ਸੁਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ
0: ਬਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ
1: ਸਿਉ ਰੰਗ ਲਾਵੇ ਓ ਬਿਨ ਸਿਉ ਮਨ ਪਛਤਾਵੇ

0: ਮੰਦਰ ਤਿਸੀ ਧਿਆਏ ਸਦਾ ਮਨੇ
1: ਅੰਦਰ ਪ੍ਰਸਾਦ ਸੰਗ ਸੁਖ ਬਸਨਾ ਆਟ ਪੈਰ ਸਿਮਰੋ ਤਿਸੇ ਰਸਨਾ
0: ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਏ ਧਿਆਮਨ
1: ਜੋ ਪ੍ਰਸਾਦ ਪਾਠ ਪ੍ਰਮਰੰਡਾ ਵੀ ਤਿਸੇ ਤਿਆਗਤ ਅਵਰ ਲੋਭਾਵੇ
0: ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਕਾ ਜਸ ਗਾਵੀ
1: ਪ੍ਰਸਾਦ ਸਭ ਕੋ ਮਨ ਮੁਕਤਾ

0: ਉਪ ਸੋ ਪ੍ਰਭ ਸਿਮਰੋ ਸਦਾ
1: ਅਨੁਪ੍ਰਸਾਦ
0: ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਹੈ।

0: ਤੇ ਤਬ ਗਿਆਨ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰੇ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਹ

0: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਪੂ ਮੰਡਲ
1: ਕਈ ਕੋਟ ਸਸੀ ਅਸੂ ਨਖਤਰ ਕਈ ਕੋਟ ਦੇਵ ਦਾਨ ਇੰਦਰ ਸੀ ਛਤਰ
0: ਸਗਲ ਸਮਗਰੀ ਆਪਣੇ ਸੁਥਾਰੇ ਨਾਨ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰੇ
1: ਕਈ ਕੋਟ ਰਾਜਸਥਾਨ ਸਾਤ ਕਈ ਕੋਟ ਵੇਦ ਪੁਰਾਣ ਸਿਮਰਤ ਸਾਸਤਰ
0: ਕਈ ਕੋਟ ਕੀਰਤਨ ਸਮੁਦ ਕਈ ਕੋਟ ਨਾਨਾ ਪ੍ਰਕਾਰ ਜਨ
1: ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸੁਰਨ ਥੀਵੇ
0: ਕਈ ਕੋਟ ਜਗ ਨਰ ਪਿਸਾਜ ਕਈ ਕੋਟ ਭੂਤ ਪ੍ਰੇ ਸੁਕਰ ਮਰਗਾ
1: ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਤ ਰਿਆ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗਨ ਵਾਸੀ
1: ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋ ਜੋਨੀ ਫਿਰੈ
0: ਕਈ ਕੋਟ ਬੈਠ ਧੀ ਖਾਏ ਕਈ ਕੋਟ ਘਾਲੀ ਥਕ

0: ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ
1: ਕਰਾਵੇ ਤਾਂ ਸਭ ਖਿਲੇ ਜੋ ਸੁਭਾਵੀ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਣੇ ਆਪ ਬਚੈ
1: ਪਰਮੇ ਫੁੱਲਾ ਦੇ ਸੁਭਾਵੀ ਨਿਮਕ ਮਾਈ ਚਾਰ ਕੁੰਟ ਫਿਰ ਆਵੇ
0: ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੇ
1: ਚਿਟਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ
0: ਕਾ ਦ੍ਰਿਸ਼ ਕਛੂ ਨੇ ਆਵੇ ਤਿਸ ਤਤਕਾਲ ਦੇ ਜਿਸ ਪ੍ਰਗਟਾਵੇ
1: ਕਰੇ ਪਕਸ਼ੀ ਤਾਕਾ ਲੇਖਾ ਨਗਨੇ ਜਗਦੀਸ਼
0: ਸਭ ਤਿਸ ਕੀ ਰਾਤ ਘਟ ਘਟ ਪੂਰਨ

0: ਧਰਮ ਰਾਏ ਤਿਸ ਕਰੇ
1: ਖੁਆਰੇ
0: ਕਰਮ ਕਰੇ ਹੁੰਦਾਰੇ ਸ਼ਰਮ ਪਾਵੇ ਸਗਲੇ ਬਿਰਖਾਰੇ।

0: ਜੇ ਕਰੇ ਨਾਨ ਸੰਸੰਗ ਨਿੰਦਕ ਭੀਤਰੇ
1: ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੇ ਦੁਖਨ ਕਾਗ ਜੋ ਲਵੈ
0: ਸੰਤਨ ਕੇ ਦੁਖਨ ਸਰਪ ਜੋਣ ਪਾਏ ਸੰਤ ਕੇ ਦੁਖਨ ਤਗਦ ਜੋਣ ਕਿਰਮਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਚਲੈ
0: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਤਾਉ ਕੋ ਨਾਏ ਨਾਨਕ ਸੰਤ ਭਾਵੇ ਤਾ ਹੋਏ ਭੀ ਗਤ ਪਾਏ
0: ਸੰਤ ਕਾ ਨਿੰਦ ਮਾਤ ਤਾਈ ਸੰਤ ਕਾ ਨਿੰਦ ਖਿੰਟਕਨ ਨਾ ਪਾਈ
1: ਸੰਤ ਕਾ ਨਿੰਦਕ ਮਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦ ਰਾਜ ਤਹੀਨ ਸੰਤ ਕਾ ਨਿੰਦ

0: ਸਤਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਆਪਣੇ ਆਪ ਸੁਜੇ ਤਿਸ ਕੀ ਜਾਨੋ ਤਿਸ ਨਾਮ ਬੁਝੇ
0: ਸੰਗ ਹਰ ਹਰ ਜਸ ਕਹਤ ਸਰਬ ਰੋਗ ਤੇ ਉਹ ਅਰਜਨ ਰਹਤ
1: ਆਨੰਦ ਕੀਰਤਨ ਕੇਵਲ ਬਖਿਆਣ।

0: ਸੰਗ ਲਭ ਤਰਿਓ ਰਸ ਲੋਭੀ
1: ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਾਸੇ ਤੀ ਕਰ ਜਾਏ
0: ਸਿਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਮਾਨ ਲਿਓ ਮਨ ਮੋ ਰਾਮ ਨਾਮ ਹਿਰਦੇ ਮੈਂ ਤੋ
0: ਸੰਤ ਹੈ ਸੰਗ ਚਾਲ ਅਵਰਤਿਆ ਬਿਖਿਆ ਜੰਜਾਲ
1: ਅੰਨ ਤਨ ਕੇ ਸਭ ਕੋਏ ਮੁਕੂ ਜਲ ਹਰ ਦਰਗੇ ਸੋ
0: ਵਾਪਾਰ ਵਿਰਲਾ ਵਾਪਾਰੈ ਨਾਨਕ ਤਾਕੇ ਸਦ ਵਲਿਹਾਰੈ
1: ਚਰਨ ਸਾਧ ਕੇ ਦੁੱਧ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸਨਾਨ ਸਾਧੂ ਪਰ ਜਾਈਏ
1: ਅਰਜ ਵਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ
0: ਵਿਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਉਠ ਗਈ ਸੰਤ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ
0: ਕੋ ਜਿਵਾਲਨ ਹਾਰ ਭੁਖੇ ਕੋ ਦੇਵਤ
1: ਸਰਵਨਦਾਨ ਜਾਗੀ ਦ੍ਰਿਸ਼ਟੀ ਮਾਏ ਪ੍ਰਭੂ ਲਿਖੇ ਕਾ ਲੈਣਾ ਪਾਏ
0: ਜਿਸ ਕੋ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ

0: ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ।
0: ਰੂਪ ਸਤ ਜਾਗਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ,
1: ਕਰ ਤੂ ਸਤ ਸਜਾਕੀ ਬਾਣੀ, ਸਤ ਪੁਰ ਸਮੈ ਸਮਾਣੀ,
0: ਸਤ ਕਰਮ ਜਾਗੀ ਰਚਨਾ, ਸਤ ਮੂਲ ਸਤ ਸਤ ਉਤਪਤ,
1: ਸਤ ਕਰਨੇ ਨਿਰਮਲ ਨਿਰਮਲੀ, ਜਿਸੇ ਵਜਾਏ ਤਿਸੇ ਸਭ ਭਲੀ।

0: ਜਨਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੋਵਰ ਦੇ ਜਿਨ ਮੰਨਿਆ ਕਰਨ ਕਰਮ ਤਨ ਮੂਲ ਪਛਾਣਿਆ
0: ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਨਿਰਭਉ ਹੋਏ ਬਸੰਨਾ ਜਿਸ ਤੇ ਉਪਜਿਆ ਤਿਸ ਮਾਇ

0: ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖੋ ਨਾਮ ਦੰਦੇ ਗੁਰ ਕਾ ਸਿੱਖ ਬੜ ਭਾਗੀ ਹੈ
0: ਸਤਿਗੁਰ ਸਿੱਖ ਹਲਤ ਪਲਸ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾ ਸਮਾਰੈ
1: ਗੁਰ ਕੈ ਸੇਵਕ ਜੋਰੈ ਗੁਰ ਕੀ ਆਗਿਆ ਮਨ ਮੈਂ ਸਹੈ
0: ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੇ ਸਧਿਆਵੈ
1: ਮਨ ਵਿਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ।

0: ਪੁਰਖ ਨਹੀਂ ਡੋਲਾਨੇ
1: ਸੁਭਰ ਪਰੇ ਪ੍ਰੇਮ ਰਸ ਰੰਗ ਉਪਜੇ ਚਲ ਸਾਧ ਕੇ ਸੰਗ
0: ਹਰੇ ਸਨਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦੀ ਲਿਵ ਲਾਗ
1: ਭਾਗੀ ਜਪਿਆ ਪ੍ਰਸੋਏ ਨਾਨਕ ਨਾਮ ਰਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ

0: ਬਿਨ ਨਹੀਂ ਕਿਛ ਹੋਏ ਆਪਣ ਸੂਸਾ ਜਗਤ ਭਰੋਏ
1: ਜਾਗੋ ਪ੍ਰਭ ਜੋ ਆਪ ਬਜਾਏ ਸਚ ਨਾਮ ਸੋਈ ਜਨ ਪਾਏ
0: ਸੋ ਸੁਨ ਦਸੀ ਤਤ ਕਵਿਤਾ ਨਾਨ ਸਗਲ ਸਿਸ਼ਟ ਕਾ ਜੇਤਾ
1: ਜੀ ਜਨ ਸਭ ਤਾ ਕਹਿ ਹਾ ਦੀਨ ਦਿਆਲ ਅਨਾਥ ਕੋ ਨਾਰ
0: ਜਿਸ ਰਾਖੇ ਤਿਸ

0: ਬਸਾਵੋ ਮਨ ਇੱਛੇ ਨਾਨਕ ਫਲ ਪਾਵੋ
1: ਹਾਲਤ ਫਲ ਤੋਲਿਓ ਸਵਾਲ ਰਾਮ ਨਾਮ ਅੰਤਰ ਉਰਧਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਤੇ ਸਾਚ ਪ੍ਰੀਖਿਆ।

0: ਸਤਿ ਸੋਬਾਰ ਅਨੰਤ ਘਟ ਘਟ ਵਿਆਪਰਿਆ ਭਗਵੰਤ
1: ਆਕਾਸ਼ ਪਿਆਲ ਸਰਬ ਲੋਕ ਪੂਰਨ
0: ਪ੍ਰਿਤਪਾਲ ਤਿਨ ਪ੍ਰਭਤ ਹੈ ਪਾਰ ਬ੍ਰਹਮ ਜੈਸੀ ਅਗਿਆ ਤੈਸਾ ਕਰਮ
1: ਪਾਣੀ ਬੈ ਸੰਤਰ ਮਾਏ ਚਾਰ ਕੁੰਟ ਦੈ ਦਿਸੇ ਸਮਾਏ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸਿਵਕ ਜਿਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸਿਵਕ ਜਿਨ ਮਾਨੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ, ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਨਾਮ ਸਿਮਰਨ ਸਮਾਗਮ ਦੇ ਅੰਦਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ, ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਵਿੱਚ ਆਪ ਜੀਆਂ ਨੇ ਕੀਤਾ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਚਾਰਨ ਹੋਇਆ, ਜਿਸ ਵਿੱਚੋਂ ਅੱਜ ਦਾ ਇਹ ਪਾਵਨ ਸ਼ਬਦ ਆਪ ਜੀਆਂ ਨੇ ਸਰਵਨ ਕੀਤਾ। ਜਿੱਥੇ ਆਪ ਜੀ ਨੇ ਪਾਠ ਸਰਵਨ ਕੀਤਾ ਹੈ, ਆਓ ਸ਼ਬਦ ਦੀ ਵਿਚਾਰ ਦੇ ਨਾਲ ਵੀ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨਾ ਕਰੀਏ ਔਰ ਸ਼ਬਦ ਦੀ ਵਿਚਾਰ ਨੂੰ ਸਮਝਣ ਦਾ ਯਤਨ

ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਸ਼ਬਦ ਵਿੱਚ ਪੰਡਿਤ ਦੀ ਪਰਿਭਾਸ਼ਾ ਸਾਨੂੰ ਦੱਸਦੇ ਨੇ ਕਿ ਪੰਡਿਤ ਦੀ ਅਵਸਥਾ ਕਿੱਦਾਂ ਦੀ ਹੁੰਦੀ ਹੈ, ਪੰਡਿਤ ਕੌਣ ਹੈ। ਹਰ ਧਰਮ ਦੇ ਵਿੱਚ ਅਸੀਂ ਕਿਸੇ ਨੂੰ ਗਿਆਨੀ ਕਹਿ ਦਿੰਦੇ ਹਾਂ, ਕਿਸੇ ਨੂੰ ਪੰਡਿਤ ਕਹਿ ਦਿੰਦੇ ਹਾਂ, ਕਿਸੇ ਨੂੰ ਅਸੀਂ ਕਾਜੀ ਕਹਿ ਦਿੰਦੇ ਹਾਂ। ਹਰ ਇੱਕ ਦੀ ਪਰਿਭਾਸ਼ਾ ਮਹਾਰਾਜ ਨੇ ਦੱਸੀ ਹੈ। ਅੱਜ ਦੇ ਸ਼ਬਦ ਵਿੱਚ ਮਹਾਰਾਜ ਜੀ ਪੰਡਿਤ ਬਾਰੇ ਦੱਸਦੇ ਨੇ। ਪੰਡਿਤ ਦਾ ਅਰਥ ਹੁੰਦਾ ਵਿਦਵਾਨ। ਉਹ ਕਿਸੇ ਵੀ ਧਰਮ ਵਰਗ ਵਿੱਚ ਹੋ ਸਕਦਾ, ਸਿਰਫ ਪਹਿਰਾਵੇ ਦਾ ਨਾਮ ਪੰਡਿਤ ਨਹੀਂ ਹੈ। ਅੰਦਰ ਦੀ ਵਿਦਵਤਾ, ਅੰਦਰ ਦੀ ਅਵਸਥਾ ਦੀ ਪਹਿਚਾਣ ਗੁਰੂ ਮਹਾਰਾਜ ਜੀ ਕਰਾਉਂਦਿਆਂ ਹੋਇਆਂ ਦੱਸਦੇ ਨੇ ਕਿ ਪੰਡਿਤ ਕਿਹਨੂੰ ਆਖਦੇ ਨੇ। ਤੋ ਗੁਰੂ ਸਾਹਿਬ ਕਹਿੰਦੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਜਿਹੜਾ ਆਪਣੇ ਮਨ ਨੂੰ ਜਗਾਉਂਦਾ ਹੈ, ਆਪਣੇ ਮਨ ਨੂੰ ਸੁਚੇਤ ਕਰਦਾ, ਜਿਹੜਾ ਆਪਣੇ ਮਨ ਨੂੰ ਪਰਮੇਸ਼ਵਰ ਦੇ ਨਾਮ ਨਾਲ ਜੋੜਦਾ ਹੈ, ਉਹ ਅਸਲ ਦੇ ਵਿੱਚ ਪੰਡਿਤ ਹੈ। ਇਕੱਲਾ ਨਾਮ ਦੇ ਨਾਲ, ਲਿਖਾਉਣ ਨਾਲ ਕੋਈ ਪੰਡਿਤ ਨਹੀਂ ਹੁੰਦਾ। ਨਾਮ ਦੇ ਨਾਲ ਕੋਈ ਗਿਆਨੀ, ਲਿਖਾਉਣ ਦੇ ਨਾਲ ਕੋਈ ਗਿਆਨੀ ਨਹੀਂ ਹੁੰਦਾ। ਨਾਮ ਦੇ ਨਾਲ ਬ੍ਰਹਮ ਗਿਆਨੀ ਵੀ ਲਿਖਾ ਦੇਣ ਨਾਲ ਕੋਈ ਬ੍ਰਹਮ ਗਿਆਨੀ ਨਹੀਂ ਬਣਦਾ। ਜਿਵੇਂ ਆਪਾਂ ਸੰਸਾਰੀ ਗੱਲ ਕਰੀਏ, ਹੁਣ ਨਾਮ ਦੇ ਨਾਲ ਆਪਾਂ ਰਾਸ਼ਟਰਪਤੀ ਲਿਖਾ ਦਈਏ ਤਾਂ ਕੀ ਮੈਂ ਰਾਸ਼ਟਰਪਤੀ ਬਣ ਗਿਆ? ਨਾਮ ਦੇ ਨਾਲ ਲਿਖਾਉਣਾ ਤਾਂ ਬੜਾ ਸੌਖਾ ਹੈ, ਭਾਵੇਂ ਪ੍ਰਧਾਨ ਮੰਤਰੀ ਲਿਖਾ ਦਿਓ, ਰਾਸ਼ਟਰਪਤੀ ਲਿਖਾ ਦਿਓ, ਕਰੋੜਪਤੀ ਲਿਖਾ ਦਿਓ, ਪਰ ਕੀ ਕਰੋੜਪਤੀ ਨਾਮ ਨਾਲ ਲਿਖਣ ਨਾਲ ਕੋਈ ਕਰੋੜਪਤੀ ਬਣ ਗਿਆ? ਉਹਦੇ ਕੋਲ ਕਰੋੜ ਦੀ ਜਾਇਦਾਦ ਹੋਣੀ ਵੀ ਚਾਹੀਦੀ ਹੈ। ਇਸ ਲਈ ਮਹਾਰਾਜ ਕਹਿੰਦੇ ਸੋ ਪੰਡਿਤ, ਸੋ ਮੈਨੇ ਉਹ ਹੈ ਅਸਲ ਦੇ ਵਿੱਚ ਪੰਡਿਤ ਜੋ ਮਨ ਪ੍ਰਬੁੱਧ ਹੈ। ਪ੍ਰਬੁੱਧ ਹੈ ਮਤਲਬ ਮਨ ਨੂੰ ਜਗਾਉਣਾ, ਮਨ ਨੂੰ ਪਰਮੇਸ਼ਵਰ ਦੇ ਨਾਮ ਨਾਲ ਜੋੜਨਾ। ਰਾਮ ਨਾਮ ਆਤਮ ਮੈਂ ਸੋਧ ਹੈ, ਆਤਮਕ ਮੰਡਲ ਵਿੱਚ ਰਾਮ ਦੇ ਨਾਮ ਦੀ ਸੋਧ ਕਰੇ, ਵਿਚਾਰ ਕਰੇ। ਸੋਧ ਦਾ ਅਰਥ ਹੁੰਦਾ ਵਿਚਾਰ। ਮਨ ਨੂੰ ਜਗਾਵੇ ਔਰ ਆਤਮਕ ਮੰਡਲ ਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਵਿਚਾਰ ਕਰੇ। ਜਿਹਦੇ ਵਿੱਚ ਆਹ ਗੁਣ ਹੈ ਸੋ ਪੰਡਿਤ। ਜਿਹਦਾ ਮਨ ਅੰਦਰ ਸੁੱਤਾ ਹੋਵੇ, ਆਤਮਕ ਮੰਡਲ ਦੀ ਉਹਨੂੰ ਸੋਝੀ ਨਾ ਹੋਵੇ, ਪਰਮਾਤਮਾ ਦੇ ਨਾਮ ਨਾਲ ਜੁੜਿਆ ਨਾ ਹੋਵੇ, ਉਹ ਪੰਡਿਤ ਨਹੀਂ ਹੋ ਸਕਦਾ। ਇਸ ਲਈ ਰਾਮ ਨਾਮ ਆਤਮ ਮਹਿ ਸੋਧ ਹੈ। ਆਤਮ ਮਹਿ, ਆਤਮਕ ਮੰਡਲ, ਇੱਕ ਮਾਨਸਿਕ ਮੰਡਲ ਹੈ, ਇੱਕ ਆਤਮਕ ਮੰਡਲ ਹੈ। ਮਨ ਹੈ ਸਾਡੇ ਆ ਸਿਰ ਵਾਲਾ ਪਾਸਾ, ਆਤਮਕ ਮੰਡਲ ਸਾਡਾ ਹਿਰਦਾ। ਮਨ ਵਿੱਚ ਵੀ ਪਰਮੇਸ਼ਵਰ ਦਾ ਨਾਮ ਔਰ ਹਿਰਦੇ ਵਿੱਚ ਵੀ ਉਹਦੇ ਨਾਮ ਦੀ ਵਿਚਾਰ ਹੋਵੇ, ਨਹੀਂ ਤਾਂ ਰਾਮ ਰਾਮ ਤਾਂ ਸਾਰਾ ਸੰਸਾਰ ਕਰ ਰਿਹਾ, ਪਰ ਇੱਦਾਂ ਰਾਮ ਪਾਇਆ ਨਹੀਂ ਨਾ ਜਾਂਦਾ। ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਉਹ ਹੈ ਅਸਲ ਵਿੱਚ ਪੰਡਿਤ ਜੋ ਰਾਮ ਨਾਮ ਆਤਮ ਮੈਂ ਸੋਧ ਹੈ, ਜਿਹੜਾ ਆਪਣੇ ਆਤਮਕ ਤਲ 'ਤੇ ਹਿਰਦੇ ਵਿੱਚ ਪਰਮੇਸ਼ਵਰ ਦੇ ਨਾਮ

ਜਿਹੜਾ ਹਰੀ ਦੀ ਕਥਾ ਨੂੰ ਪਰਮੇਸ਼ਵਰ ਦੀ ਸਿਫਤ ਸਲਾਹ ਨੂੰ, ਕਥਾ ਮਤਲਬ ਉਹਦੇ ਗੁਣ ਗਾਉਣੇ, ਜਿਹੜੇ ਪਰਮੇਸ਼ਵਰ ਦੀ ਕਥਾ ਜਿਹੜੀ ਹੈ ਉਹ ਦੁਨਿਆਵੀ ਤਲ 'ਤੇ ਵੀ ਹੁੰਦੀ ਹੈ, ਜਿੱਥੇ ਦੁਨੀਆ ਦੀ ਗੱਲ ਹੋਵੇ, ਜਿੱਥੇ ਚੰਗਿਆਈ ਅਤੇ ਬੁਰਿਆਈ ਦੀ ਗੱਲ ਹੋਵੇ, ਗੁਣ ਅਤੇ ਅਵਗੁਣ ਦੀ ਗੱਲ ਹੋਵੇ, ਜਿੱਥੇ ਜ਼ਹਿਰ ਅਤੇ ਅੰਮ੍ਰਿਤ ਦੀ ਗੱਲ, ਖੋਟੇ ਅਤੇ ਖਰੇ ਦੀ ਗੱਲ, ਮਨਮੁੱਖ ਅਤੇ ਗੁਰਮੁੱਖ ਦੀ ਗੱਲ ਹੋਵੇ, ਇਹ ਸੰਸਾਰੀ ਕਥਾ ਹੈ। ਪਰ ਜਿਹੜੀ ਹਰ ਕੀ ਕਥਾ ਹੈ, ਹਰ ਕੀ ਕਥਾ ਦਾ ਮਤਲਬ ਹੈ ਉਹਦੀ ਸਿਫਤ ਸਲਾਹ ਵਿੱਚ ਜੁੜਨਾ, ਉਹਦੇ ਗੁਣ ਗਾਉਣੇ, ਪਰਮੇਸ਼ਵਰ ਦੇ ਗੁਣ ਗਾਉਣੇ। ਜਿਹੜਾ ਪਰਮੇਸ਼ਵਰ ਦੀ ਸਿਫਤ ਸਲਾਹ ਵਿੱਚ ਜੁੜ ਜਾਂਦਾ ਹੈ ਔਰ ਉਹਦੇ ਗੁਣ ਆਪਣੇ ਹਿਰਦੇ 'ਚ ਵਸਾਉਂਦਾ ਹੈ, ਜਿਹੜਾ ਪਰਮੇਸ਼ਵਰ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਸੋ ਪੰਡਿਤ ਫਿਰ ਜੋਨ ਨਾ ਆਵੇ, ਉਹ ਮੁਕਤ ਹੋ ਗਿਆ, ਉਹਨੂੰ ਜੀਵਨ ਜਿਉਣ ਦੀ ਜਾਂਚ ਆ ਗਈ, ਉਹ ਮੁਕਤ ਹੋ ਗਿਆ, ਫਿਰ ਉਹ ਦੁਬਾਰਾ ਜੂਨਾਂ ਵਿੱਚ ਨਹੀਂ ਆਉਂਦਾ, ਜੰਮਣ ਮਰਨ ਦੇ ਵਿੱਚ ਉਹਦਾ ਜਨਮ ਮਰਨ ਸਦਾ ਲਈ ਮੁੱਕ ਜਾਂਦਾ, ਜਿਹਨੂੰ ਅੰਮ੍ਰਿਤ ਰਸ ਪੀਣਾ ਆ ਗਿਆ, ਜਿਹਨੂੰ ਮਨ ਕਰਕੇ ਜੁੜਨਾ ਆ ਗਿਆ, ਜਿਹਨੂੰ ਆਤਮਕ ਤਲ 'ਤੇ ਪਰਮਾਤਮਾ ਦੇ ਨਾਮ ਨਾਲ ਜੁੜਨਾ ਆ ਗਿਆ, ਉਹ ਫਿਰ ਮੁਕਤ ਹੋ ਗਿਆ। ਅਸੀਂ ਅਜੇ ਸਰੀਰ ਕਰਕੇ ਜੁੜ ਰਹੇ ਹਾਂ, ਮਨ ਆਤਮਾ ਕਰਕੇ ਨਹੀਂ। ਜਿਸ ਦਿਨ ਮਨ ਆਤਮਾ ਕਰਕੇ ਜੁੜ ਜਾਂਗੇ ਅਸੀਂ ਵੀ ਮੁਕਤ ਹੋ ਜਾਂਗੇ। ਇਸ ਲਈ ਮਹਾਰਾਜ ਕਹਿੰਦੇ ਸੋ ਪੰਡਿਤ, ਹੁਣ ਪਹਿਲੀ ਪੰਗਤੀ ਕੀ ਸੀ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਇਸ ਪੰਗਤੀ ਵਿੱਚ ਸੋ ਪੰਡਿਤ ਫਿਰ ਜੋਨ ਨਾ ਆਵੇ, ਉਹ ਅਸਲ ਵਿੱਚ ਪੰਡਿਤ ਹੈ ਔਰ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ, ਮੁਕਤ

ਪੰਡਿਤ ਦਾ ਮਤਲਬ ਹੁੰਦਾ ਵਿਦਵਾਨ, ਉਹਦੇ ਕੋਲ ਵਿੱਦਿਆ ਵੀ ਤਾਂ ਹੋਵੇ, ਉਹਦੇ ਕੋਲ ਗਿਆਨ ਦੇ ਗਿਆਨ ਵੀ ਹੋਵੇ। ਭਾਵੇਂ ਵੇਦ ਹੈ, ਪੁਰਾਣ ਹੈ, ਸਿਮਰਤੀਆਂ ਨੇ, ਉਹਦੇ ਵਿੱਚੋਂ ਮੂਲ ਨੂੰ ਬੁੱਝ ਲਵੇ। ਮੂਲ ਕੀ ਹੈ? ਪਰਮਾਤਮਾ। ਪਾਣੀ ਵਿੱਚ ਮਧਾਣੀ ਨਾ ਮਾਰੇ ਅਤੇ ਨਾ ਕਿਸੇ ਨੂੰ ਉਪਦੇਸ਼ ਦੇਵੇ ਪਾਣੀ 'ਚ ਮਧਾਣੀ ਮਾਰਨ, ਉਹ ਦੁੱਧ ਵਿੱਚੋਂ ਮੱਖਣ ਤੱਕ ਪਹੁੰਚਣ ਦੀ ਜੁਗਤੀ ਜਾਣਦਾ ਹੋਵੇ। ਮੂਲ ਕੀ ਹੈ? ਮੱਖਣ। ਭਗਤਾਂ ਨੇ ਮੂਲ ਨਾਲ ਜੁੜਨਾ ਕੀਤਾ। ਭਗਤ ਜਨ ਮੱਖਣ ਖਾਂਦੇ ਆ ਅਤੇ ਸੰਸਾਰੀ ਲੋਕ ਲੱਸੀ ਪੀ ਕੇ ਖੁਸ਼ ਹੋ ਜਾਂਦੇ ਆ, ਇਹ ਕਰਮ ਕਾਂਡ ਕਰਕੇ ਖੁਸ਼ ਹੋ ਜਾਂਦੇ ਆ, ਇਹ ਧਾਗੇ ਤਵੀਤਾਂ ਨੂੰ ਵਿੱਚ ਜੁੜ ਕੇ ਖੁਸ਼ ਹੋ ਜਾਂਦੇ, ਇਹ ਲੱਸੀ ਹੈ। ਬੜੇ ਧਿਆਨ ਨਾਲ ਸੁਣਿਓ। ਭਗਤ ਜਨ ਬੰਦਗੀ ਕਰਦੇ ਆ, ਭਗਤੀ ਕਰਦੇ ਆ, ਇਹ ਮੂਲ ਹੈ, ਮੱਖਣ ਹੈ। ਅਤੇ ਕਈ ਧਾਗੇ ਤਵੀਤਾਂ 'ਚ ਫਸੇ ਹੋਏ ਨੇ, ਉਹ ਲੱਸੀ ਹੈ, ਉਹਦੇ 'ਚੋਂ ਕੀ ਮਿਲਣਾ? ਸੰਤੋਂ ਮੱਖਣ ਖਾਇਆ ਛਾਛ ਪੀਏ ਸੰਸਾਰ। ਕਬੀਰ ਸਾਹਿਬ ਦੇ ਬਚਨ ਨੇ ਗੁਰਬਾਣੀ 'ਚ। ਸੰਤੋਂ ਮੱਖਣ ਖਾਇਆ, ਸੰਤੋ ਰੱਬ ਦੇ ਪਿਆਰਿਆਂ ਨੇ ਉਹ ਮੱਖਣ ਛੱਗ ਲਿਆ, ਛਾਛ ਲੱਸੀ ਪੀਏ ਸੰਸਾਰ, ਸੰਸਾਰ ਪੀਂਦਾ। ਇਹ ਕਰਮ ਕਾਂਡ ਕਰਕੇ ਖੁਸ਼ ਹੁੰਦਾ। ਇਹ ਦਰਖਤਾਂ ਨੂੰ ਦੀਵੇ ਜਗਾ ਲਏ ਖੁਸ਼ ਹੋ ਗਿਆ, ਮੜੀਆਂ 'ਤੇ ਜਾ ਕੇ ਖੁਸ਼ ਹੋ ਗਿਆ, ਸ਼ਨੀ ਨੂੰ ਮਨਾ ਲਿਆ ਖੁਸ਼ ਹੋ ਗਿਆ, ਪੀਰ ਨੂੰ ਮਨਾ ਲਿਆ ਖੁਸ਼ ਹੋ ਗਿਆ, ਇਹ ਲੱਸੀ ਹੈ। ਇਸ ਵਾਸਤੇ ਮੂਲ, ਮੂਲ ਕੌਣ ਹੈ? ਪਰਮਾਤਮਾ। ਬੁੱਝੈ ਸਮਝਣਾ, ਜਿਹੜਾ ਧਰਮ ਗ੍ਰੰਥ ਪੜ੍ਹ ਕੇ ਮੂਲ ਨੂੰ ਸਮਝ ਲਵੇ, ਪਰਮਾਤਮਾ ਦੀ ਸੋਝੀ ਆ ਜਾਏ। ਸਾਡੇ 'ਤੇ ਵੀ ਲਾਗੂ ਹੁੰਦਾ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਤੇ ਜੇ ਸਾਨੂੰ ਇੱਕ ਓਅੰਕਾਰ ਦੀ ਸੋਝੀ ਨਹੀਂ ਹੈ ਤਾਂ ਫਿਰ ਅਸੀਂ ਵੀ ਹਜੇ ਉਹ ਮੂਲ ਤੱਕ ਨਹੀਂ ਪਹੁੰਚੇ। ਮਹਾਰਾਜ ਕਹਿੰਦੇ ਭਾਵੇਂ ਵੇਦ ਹੋਵੇ, ਭਾਵੇਂ ਸ਼ਾਸਤਰ ਹੋਣ, ਭਾਵੇਂ ਸਿਮਰਤੀਆਂ, ਭਾਵੇਂ ਪੁਰਾਣ ਹੋਵੇ, ਇਹ ਧਰਮ ਗ੍ਰੰਥ ਜਿਹੜੇ ਆ ਇਹਨਾਂ ਨੂੰ ਪੜ੍ਹੇ। ਪਰ ਬੁੱਝਣਾ ਕਿਹਨੂੰ ਹੈ, ਸਮਝਣਾ ਕਿਹਨੂੰ ਹੈ? ਮੂਲ ਇੱਕ ਪਰਮਾਤਮਾ ਨੂੰ, ਕਿ ਕਾਦਰ ਹੈ ਅਤੇ ਕੁਦਰਤ ਹੈ, ਨਿਰੰਕਾਰ ਹੈ ਅਤੇ ਸੰਸਾਰ ਹੈ। ਉਹ ਸੂਕਸ਼ਮ ਰੂਪ ਵੀ ਹੈ, ਸਥੂਲ ਰੂਪ ਵੀ ਹੈ, ਉਹ ਗੁਪਤ ਵੀ ਹੈ, ਪ੍ਰਗਟ ਵੀ ਹੈ, ਉਹ ਸਰਗੁਣ ਵੀ ਹੈ, ਨਿਰਗੁਣ ਵੀ ਹੈ। ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਹੁਣ ਸਰੀਰ ਦਿਸਦਾ ਪਰ ਸਰੀਰ 'ਚ ਆਤਮਾ ਨਹੀਂ ਦਿਸਦੀ, ਪਰ ਉਹ ਹੈ। ਫੁੱਲ ਦਿਸਦਾ, ਫੁੱਲ ਦੀ ਖੁਸ਼ਬੂ ਨਹੀਂ ਦਿਸਦੀ, ਪਰ ਉਹ ਖੁਸ਼ਬੂ ਹੈ। ਹਵਾ ਗਰਮ ਹੈ, ਹਵਾ ਠੰਡੀ ਹੈ, ਉਹ ਮਹਿਸੂਸ ਹੁੰਦੀ ਹੈ, ਪਰ ਹਵਾ ਦਿਸਦੀ ਨਹੀਂ, ਦਿਖਾਈ ਨਹੀਂ ਦਿੰਦੀ, ਪਰ ਉਹ ਹਵਾ ਹੈ। ਇਸੇ ਤਰ੍ਹਾਂ ਉਹ ਸੂਕਸ਼ਮ ਵੀ ਹੈ ਅਤੇ ਅਸਥੂਲ ਵੀ ਹੈ, ਗੁਪਤ ਵੀ ਹੈ ਅਤੇ ਪ੍ਰਗਟ ਵੀ ਹੈ। ਇਹ ਹੈ ਮੂਲ ਨੂੰ ਸਮਝ ਲੈਣਾ। ਉਹ ਅਸਲ ਦੇ ਵਿੱਚ ਪੰਡਿਤ ਹੈ ਜੋ ਸੂਖਮ ਮੈਂ ਜਾਣੈ ਅਸਥੂਲ, ਬਲਹਾਰੀ ਕੁਦਰਤ ਵਸਿਆ ਤਿਰਾਂਤ ਨਾ ਜਾਈ ਲਖਿਆ। ਉਹ ਕੁਦਰਤ ਵਿੱਚ ਹੀ ਵਸਦਾ ਹੈ। ਜਿਹਨੂੰ ਇਹ ਸਮਝ ਆ ਗਈ, ਉਹ ਪੰਡਿਤ ਅਸਲ ਵਿੱਚ ਉਹ ਪੰਡਿਤ

ਬੜੇ ਧਿਆਨ ਨਾਲ ਸਮਝਿਓ। ਹੁਣ ਜਿਹਨੂੰ ਮੂਲ ਸਮਝ ਆ ਗਈ ਗੱਲ, ਮੂਲ ਪਰਮਾਤਮਾ ਦੀ, ਫਿਰ ਉਹ ਕਿਸੇ ਨਾਲ ਵੰਡੀਆਂ ਨਹੀਂ ਪਾਏਗਾ, ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰੇਗਾ। ਫਿਰ ਉਹਦੀ ਨਜ਼ਰ ਦੇ ਵਿੱਚ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਵੱਖਰੇ ਵੱਖਰੇ ਨਹੀਂ ਹੈ। ਉਹ ਫਿਰ ਸਾਰਿਆਂ ਨੂੰ ਇੱਕ ਬਰਾਬਰ ਉਪਦੇਸ਼ ਦੇਗਾ, ਸਿੱਖਿਆ ਦੇਗਾ। ਉਹ ਇਹ ਨਹੀਂ ਕਿ ਤੂੰ ਨੀਵਾਂ, ਤੂੰ ਉੱਚਾ, ਤੂੰ ਅਮੀਰ, ਤੂੰ ਗਰੀਬ। ਉਹਨੂੰ ਪਤਾ ਲੱਗ ਗਿਆ ਮੂਲ ਦਾ, ਵੀ ਸਾਰਿਆਂ ਦੇ ਵਿੱਚ ਪਰਮਾਤਮਾ ਵੱਸਦਾ। ਉਹ ਫਿਰ ਸਾਰਿਆਂ ਨਾਲ ਬਰਾਬਰ, ਇੱਕ ਬਰਾਬਰ ਗੱਲ ਕਰੇਗਾ, ਭਾਵ ਸਾਰਿਆਂ ਨੂੰ ਸਾਂਝਾ ਉਪਦੇਸ਼। ਅਤੇ ਤੁਸੀਂ ਦੇਖੋ, ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ। ਇਹ ਕਿਹਨੇ ਵੰਡਿਆ ਸੀ? ਇਹ ਉੱਚੀਆਂ ਜਾਤੀਆਂ ਨੇ, ਇਹ ਨੀਵੀਆਂ ਜਾਤੀਆਂ ਨੇ। ਇਹ ਵੰਡਣ ਵਾਲਾ ਵੀ ਪੰਡਿਤ ਸੀ, ਪਰ ਅਸਲ ਦੇ ਵਿੱਚ ਜਿਹੜਾ ਹੁੰਦਾ ਹੈ, ਜਿਹਨੂੰ ਪਰਮਾਤਮਾ ਦੀ ਸਮਝ ਆ ਗਈ, ਉਹ ਫਿਰ ਵੰਡੀਆਂ ਨਹੀਂ ਪਾਉਂਦਾ, ਈਰਖਾ ਨਫ਼ਰਤ ਨਹੀਂ ਫੈਲਾਉਂਦਾ। ਉਹ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦਾ ਹੈ, ਕਿਉਂਕਿ ਖੱਤਰੀ ਵਿੱਚ ਵੀ ਉਹ ਪਰਮਾਤਮਾ ਹੈ, ਬ੍ਰਾਹਮਣ ਵਿੱਚ ਵੀ ਹੈ, ਸ਼ੂਦਰ ਵਿੱਚ ਵੀ ਹੈ, ਅਤੇ ਵੈਸ਼ ਵਿੱਚ ਵੀ ਹੈ। ਚੌਂ ਵਰਨਾ ਕੋ ਦੇ ਉਪਦੇਸ਼। ਚੌਂ ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਉਪਦੇਸ਼ ਹੁਣ ਸਾਰਿਆਂ ਨੂੰ ਬਰਾਬਰ ਬਿਠਾਉਂਦਾ ਹੈ। ਇਹ ਨਹੀਂ ਕਹਿੰਦਾ ਵੀ ਤੂੰ ਨੀਵੀਂ ਜਾਤ ਦੈ, ਤੂੰ ਪਰੇ ਹੋ, ਤੂੰ ਉੱਚੀ ਜਾਤ ਦੈ। ਕਬੀਰ ਸਾਹਿਬ ਨਾਲ ਇਹ ਵਿਤਕਰਾ ਹੋਇਆ, ਨਾਮਦੇਵ ਜੀ ਨਾਲ ਵਿਤਕਰਾ ਹੋਇਆ, ਬਾਬਾ ਰਵਿਦਾਸ ਜੀ ਦੇ ਨਾਲ ਇਹ ਵਿਤਕਰਾ ਹੋਇਆ। ਉਹਨਾਂ ਨੂੰ ਨੀਵਾਂ ਸਮਝਿਆ ਜਾਂਦਾ ਸੀ, ਪਰ ਅਸਲ ਵਿੱਚ ਜਿਹੜਾ ਪੰਡਿਤ ਹੋਏਗਾ ਉਹ ਫਰਕ ਨਹੀਂ ਰੱਖੇਗਾ, ਵਿਤਕਰਾ ਨਹੀਂ ਰੱਖੇਗਾ। ਉਹ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਮਹਿਸੂਸ ਕਰੇਗਾ, ਕਿਉਂਕਿ ਉਹ ਬੂਝਿਆ ਮੂਲ, ਉਹਨੇ ਮੂਲ ਸਮਝ ਲਿਆ। ਉਹ ਫਿਰ ਉਪਦੇਸ਼ ਸਾਰਿਆਂ ਨੂੰ ਬਰਾਬਰ ਦਿੰਦਾ। ਨਾਨਕ, ਹੁਣ ਜਿਹਨੂੰ ਮੂਲ ਸਮਝ ਆ ਗਿਆ, ਜਿਹੜਾ ਅਸਲ ਵਿੱਚ ਪੰਡਿਤ ਹੈ, ਪਹਿਰਾਵੇ ਦਾ ਨਹੀਂ, ਦਿਖਾਵੇ ਦਾ ਨਹੀਂ, ਨਾਮ ਦਾ ਨਹੀਂ, ਜਿਹੜਾ ਵਾਕਈ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਅੰਦਰੋਂ ਭਗਤੀ ਕਰਦਾ, ਬੰਦਗੀ ਕਰਦਾ, ਜੋ ਉਹ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ। ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ ਨਾਨਕ, ਗੁਰੂ ਅਰਜਨ ਦੇਵ ਜੀ ਕਹਿ ਰਹੇ ਆ, ਕਹਿੰਦੇ ਉਸ ਪੰਡਿਤ ਕੋ ਸਦਾ ਆਦੇਸ਼। ਆਦੇਸ਼ ਕਹਿੰਦੇ ਨਮਸਕਾਰ ਮੇਰੀ। ਉਹ ਜੇ ਵਾਕਈ ਕੋਈ ਇਹ ਪੰਡਿਤ ਹੈ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਹਨੂੰ ਨਮਸਕਾਰ ਕਰਨ ਲਈ ਤਿਆਰ ਹਾਂ। ਉਹ ਕੇਵਲ ਦਿਖਾਵੇ ਦਾ ਨਾ ਹੋਵੇ, ਪਹਿਰਾਵੇ ਦਾ ਨਾ ਹੋਵੇ, ਮੇਰੀ ਉਹਨੂੰ ਸਦਾ ਨਮਸਕਾਰ ਹੈ। ਪਰ ਉਹ ਐਸਾ ਪੰਡਿਤ ਹੋਣਾ ਚਾਹੀਦਾ, ਉਹਦੇ 'ਚ ਆਹ ਗੁਣ ਹੋਣੇ ਚਾਹੀਦੇ ਆ। ਇਸ ਲਈ ਕਿਹਾ ਗੁਰਬਾਣੀ ਪੜ੍ਹਿਆ ਕਰੋ, ਸੁਣਿਆ ਕਰੋ, ਕਿਉਂਕਿ ਇਹਦੇ 'ਚ ਹਰ ਇੱਕ ਦੀ ਡੈਫੀਨੇਸ਼ਨ ਦਿੱਤੀ ਹੈ, ਪਰਿਭਾਸ਼ਾ ਦਿੱਤੀ ਹੈ। ਜਦੋਂ ਕੋਈ ਸਾਨੂੰ ਮਿਲੇ, ਸਾਨੂੰ ਪਤਾ ਹੋਣਾ ਚਾਹੀਦਾ ਉਹਦੇ ਵਿੱਚ ਗੁਣ ਕਿਹੜੇ ਨੇ। ਕੋਈ ਪੰਡਿਤ ਮਿਲ ਜਾਏ, ਸਾਨੂੰ ਪਤਾ ਹੋਵੇ ਇਹਦੇ 'ਚ ਆਹ ਗੁਣ ਨੇ। ਕੋਈ ਗਿਆਨੀ ਮਿਲ ਜਾਏ, ਕੋਈ ਸਾਧੂ ਮਿਲ ਜਾਏ, ਕੋਈ ਸੰਤ ਮਿਲ ਜਾਏ, ਕੋਈ ਵੀ ਸਾਨੂੰ ਮਿਲ ਜਾਏ, ਉਹਦੇ ਗੁਣ ਪਤਾ ਹੋਣ। ਪਰ ਉਹ ਕਿੱਦਾਂ ਹੋਣਗੇ? ਜੇ ਗੁਰਬਾਣੀ ਪੜ੍ਹੀ ਹੋਏਗੀ, ਜੇ ਗੁਰਬਾਣੀ ਸਮਝੀ ਹੋਏਗੀ, ਫਿਰ ਅਸੀਂ ਕਦੇ ਗੁੰਮਰਾਹ ਨਹੀਂ ਹੋਵਾਂਗੇ, ਕਦੇ ਭਟਕਾਂਗੇ ਨਹੀਂ, ਕਦੇ ਕੋਈ ਸਾਨੂੰ ਧੋਖਾ ਫਿਰ ਨਹੀਂ ਦੇ ਕੇ ਜਾ ਸਕਦਾ, ਕਿਉਂਕਿ ਪਤਾ ਹੈ ਕਿ ਆਹ ਅਸਲ ਦੇ ਵਿੱਚ ਪੰਡਿਤ ਹੈ। ਇਸ ਤੋਂ ਪਹਿਲਾਂ ਅਸ਼ਟਪਦੀ ਜਿਹੜੀ ਆਪਾਂ ਪੜ੍ਹੀ ਹੈ, ਬ੍ਰਹਮ ਗਿਆਨੀ ਦਾ ਉਹਦੇ ਵਿੱਚ ਲੱਛਣ ਦੱਸਿਆ ਕਿ ਆਹ ਗੁਣ ਬ੍ਰਹਮ ਗਿਆਨੀ 'ਚ ਹੋਣੇ ਚਾਹੀਦੇ ਆ, ਫਿਰ ਅਸੀਂ ਧੋਖਾ ਕਿੱਦਾਂ ਖਾ ਜਾਂਗੇ। ਇਸ ਲਈ ਮਹਾਰਾਜ ਕਹਿੰਦੇ ਨਾਨਕ ਉਸ ਪੰਡਿਤ ਕੋ ਸਦਾ ਅਦੇ, ਮੇਰੀ ਉਹਨੂੰ ਸਦਾ ਨਮਸਕਾਰ, ਨਮਸਕਾਰ, ਨਮਸਕਾਰ ਹੈ। ਤਾਂ ਗੁਰੂ ਮਹਾਰਾਜ ਕਿਰਪਾ ਕਰਨ, ਇਹ ਗੁਣ ਸਾਡੇ ਤੁਹਾਡੇ ਸਾਰਿਆਂ 'ਚ ਆ ਜਾਏ, ਆਪਾਂ ਸਾਰੇ ਹੀ ਪੰਡਿਤ ਬਣ ਜਾਈਏ, ਮਨ ਨੂੰ ਜਗਾਈਏ ਅਤੇ ਆਤਮਕ ਤਲ 'ਤੇ ਪਰਮੇਸ਼ਵਰ ਦੇ ਨਾਮ ਦਾ ਰਸ ਪ੍ਰਾਪਤ ਕਰਕੇ ਲੋਕ ਸੁਖੀਏ। ਪਰਲੋਕ ਸੁਹੇਲੇ ਨਾਨਕ ਹਰ ਪ੍ਰਭ, ਆਪੇ ਮੇਲੇ ਜੀਵਨ ਬਣਾ ਸਕੀਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਹੋਤਾ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਮਨ ਵਸਾ ਹੋਏ। ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਗਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਹਰ ਸ਼ਾਂਤ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੂਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਤੀਆਂ ਐ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ,

ਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੁਪਰੀਆਂ ਲਹਾਈਆਂ,

ਪਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆਰੇ ਆਈ ਤੇ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ਐਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।

केति छुट्टी ना। वाहे गुरु जी का खालसा, वाहे गुरु जी की फतेह।

ਸਤਿਸੰਗ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮਪਦ ਪਾਇਆ, ਸੋਕੇ ਕਾਸ਼ਟ ਹਰਿਆ ਰਹਾਉ। ਜਾਣ ਨ ਪਿਤਾ ਲੋਕ ਸੁਤ ਬਣਤਾ,

ਨਾਮ ਹਰ ਧਿਆਵਹੇ ਹਰ ਧਿਆਵੇ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ

ਕਰ ਕਿਰਿਆ ਖਟਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ।

उचेते उठ सगल समग्री तुमरे तुमते हो सो तुमरी गत मित नानक दास

ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ।

ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ।

ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ।

0: कि यह ग्रंथ तो तुहानू हुण नहीं मिल सकदा, तुसी होर ग्रंथ लिख के लियाओ, वह प्रवान हो जाएगा। तो जे ज़्यादा ही है फिर मैं तुहानू कैद खाने विच पा दियां, तो सारी उम्र फिर तुसी कैद खाने च रहोगे। मौत दा एक डर दे दिता। फिर कुछ समा बीतिया, एक दिन गुरु कलगीधर पातशाह जी नाल मुलाकात हुई। बेनती की भी महाराज तुहाडे बचन दीवान नंद चंद ने नहीं मने। सतगुरु महाराज जी ने सख्ती की, अपने सिंघां नूं सतगुरु महाराज ने भेजिया। ये फिर उत्थों दी डरदा होया दौड़िया धीरमल दे कोल आउण वास्ते, जो करतारपुर साहिब जलंधर दे नेड़े करतारपुर साहिब है, क्योंकि दो ने, एक जिथे गुरु नानक साहब महाराज जी ने कृपा वरताई और एक करतारपुर साहिब जो जलंधर दे नेड़े गुरु अर्जन देव महाराज पातशाह ने कृपा की। गुरु हरगोबिंद साहब जी दे चरण पए और गुरु हरगोबिंद साहब जी वेले चौथी जंग पेंदे खां दे नाल इस करतारपुर विच हुंदी है। और पहलां दी जो गुरु अर्जन देव महाराज जी ने बाणी दा प्रकाश हरिमंदर साहब दरबार साहब दे विच करवाया, वो ग्रंथ साहिब जी गुरु हरगोबिंद साहब जी वेले ये करतारपुर साहब धीरमल ने जिहड़ा इहदे ते कब्जा कीता, जिन्हों करतारपुर वाली बीड़ असी आखते हाँ। ये सोच के कि धीरमल जिहड़ा वो मेरा साथ देगा, तो मेरे को इन्नी समर्था है कि मैं जो चाहवां जिवें चाहवां, तो मेरे को इन्नी भी समर्था है कि जे मैं चाहवां तो गुरु बनवा भी सकदा तो बन भी सकदा। ये ख्याल दे विच ए किंदे ने अपने नाल कुछ सेवादार लै के सेवक ते करतारपुर साहब आन पहुँचिया। धीरमल नू खबर पहुँचाई कि मैं तैनू मिलना चाहुंदा और जे तू मेरे नाल मेल कर लवें, तेरा मेरा मेल हो जाए ते आउन वाले समय विच तू गुरु बन सकदा। क्योंकि धीरमल भी किते ना किते ये चाहुंदा है कि गुरता गद्दी मैनू मिल जाए। इतिहास तुसी सारे जानते हो, बाबा बकाला साहब दे विच जदों बाई मंजियां लग जांदियां ने गद्दियां, उन्हां दे विच एक धीरमल भी गद्दी ला के बैठदा है। ये सोच के इन्हें जाना कीता। हुण जदों धीरमल नूं इह खबर पहुँचदी है, वह अगों की वरतारा वरताउंदा है। कवि जी जो अगले इतिहास विच जिक्र करदे, बड़े प्यार सत्कार नाल सरवण करो जी।
1: रचियो कपट आयो चल डेरे।
0: जदों धीरमल दे कोल इह खबर पहुँची, उन्होंने अगों ये दसिया कि वह मन दे विच कपट धार के आया है, असल जो तैनू मिलना नहीं चाहुंदा, वह मन दे विच खोट रख के आया। तो गुरु गोबिंद सिंह महाराज वाले पास्यों ही है ना, आनंदपुर साहब वाले पास्यों। इस वास्ते वह मन दे विच कपट धार के आया है।
1: करे विनाशन रहे तुम नेरे।
0: जे तू उन्हूं अपने नेड़े रखेगा, कोल रखेगा, हो सकता है वह तेरा ही विनाश कर दे। जिहड़े अगों दसण वाले ने वह आके धीरमल नूं इस तरह दस दे कि उहदे मन दे विच कपट है, जे तू उन्हूं अपने कोल रखिया ते वो तेरा ही विनाश कर देवेगा।
1: कै करतार पुरा लै छीना।
0: जां फिर कै दा अर्थ हुंदा जां फिर वो तेरे कोलो करतारपुर जिहड़ा ए भी खो सकदा है, क्योंकि वो एक बहुत वड्डा सूरमा भी है। ਜਿੰਨੀ ਵੀ ਗੁਰੂ ਕਲਗੀਧਰ ਮਹਾਰਾਜ ਜੀ ਕੋਲ ਫੌਜ ਹੈ ਉਹ ਉਸ ਫੌਜ ਦਾ ਕਮਾਂਡਰ ਵੀ ਹੈ। ਦੀਵਾਨ ਦੀ ਪਦਵੀ ਉਹਨੂੰ ਮਹਾਰਾਜ ਨੇ ਦਿੱਤੀ ਹੈ। ਬਹੁਤ ਵੱਡਾ ਇੱਕ ਯੋਧਾ ਵੀ ਕਹਿੰਦਾ ਕਹਾਉਂਦਾ ਯੋਧਾ ਹੈ ਇਹ ਨੰਦ ਚੰਦ। ਹੋ ਸਕਦਾ ਹੈ ਤੇਰੇ ਕੋਲੋਂ ਕਰਤਾਰਪੁਰ ਵੀ ਖੋ ਲਵੇ।
1: ਬੈਠੇ ਨਿਕਟ ਭੇਤ ਲੈ ਜੀਨ,
0: ਇਸ ਵਾਸਤੇ ਉਹ ਤੇਰੇ ਕੋਲ ਆ ਕੇ ਬੈਠੇਗਾ, ਜਿਹੜੀਆਂ ਪਿਟਾਵਾਂ ਤੈਨੂੰ ਚੜ੍ਹਦੀਆਂ ਉਹ ਕੋਸ਼ਿਸ਼ ਕਰੇਗਾ ਵੀ ਉਹ ਮੈਨੂੰ ਚੜ੍ਹਨ। ਬਹੁਤ ਕੁਛ ਹੋ ਸਕਦਾ ਜਿਹੜਾ ਮਨ ਵਿੱਚ ਕਪਟ ਧਾਰ ਕੇ ਆਇਆ ਹੈ ਉਹ ਕੁਛ ਵੀ ਕੱਲ ਨੂੰ ਕਰ ਸਕਦਾ ਹੈ।
1: ਸ਼ਸਤਰ ਹਤਨ ਮੈਂ ਦੀਰਗ ਗਾਂਡੋ,
0: ਔਰ ਉਹ ਇੱਕ ਬਹੁਤ ਵੱਡਾ ਯੋਧਾ ਵੀ ਹੈ, ਸ਼ਸਤਰ ਚਲਾਉਣ ਦੇ ਵਿੱਚ ਬੜਾ ਮਾਹਿਰ ਹੈ, ਉਹਦੇ ਵਿੱਚ ਬਹਾਦਰੀ ਵਾਲੇ ਸੂਰਵੀਰਤਾ ਵਾਲੇ ਬੜੇ ਗੁਣ ਹਨ।
1: ਰਹੇ ਨਾ ਕੋ ਇਸ ਸਨ ਮੁਖ ਥਾਂਡੋ,
0: ਇਸ ਲਈ ਉਹਨੂੰ ਨਾ ਆਪਣੇ ਕੋਲ ਰੱਖੋ ਤੇ ਨਾ ਹੀ ਉਹਨੂੰ ਇੱਥੇ ਰਹਿਣ ਵਾਸਤੇ ਤੁਸੀਂ ਆਖਣਾ ਹੈ।
1: ਜੇਕਰ ਚਾਹੇ ਆਪਣੋ ਨਿਕਾ,
0: ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ, ਧੀਰ ਮਲ ਨੂੰ ਆਖਿਆ ਵੀ ਜੇ ਤੂੰ ਆਪਣਾ ਭਲਾ ਚਾਹੁੰਦਾ ਫਿਰ ਉਹਨੂੰ ਨਾ ਇੱਥੇ ਰੱਖਣਾ ਤੇ ਨਾ ਹੀ ਉਹਦੇ ਕੋਲ ਉੱਠਣਾ ਬੈਠਣਾ ਹੈ।
1: ਇਸ ਕੇ ਹਤੇ ਹੋਤ ਹਿਤ ਜੀ ਕਾ,
0: ਹਾਂ ਇਹ ਆਪਾਂ ਕਰੀਏ ਵੀ ਇਹਨੂੰ ਆਪਾਂ ਮਾਰ ਮੁਕਾਈਏ, ਕਿਉਂਕਿ ਦੇਖੋ ਜਿੱਥੋਂ ਇਹ ਪ੍ਰਸੰਗ ਸ਼ੁਰੂ ਹੋਇਆ ਸੀ, ਤੁਸੀਂ ਲੜੀਵਾਰ ਇਤਿਹਾਸ ਸੁਣਿਆ ਨਾ, ਜਿੱਥੋਂ ਪ੍ਰਸੰਗ ਸ਼ੁਰੂ ਹੋਇਆ ਵੀ ਮੌਤ ਦੀ ਵਿੱਧ ਕਿਵੇਂ ਬਣਦੀ ਹੈ, ਮੌਤ ਦਾ ਕਾਰਨ ਕਿਵੇਂ ਬਣਿਆ। ਇੱਕ ਮੌਤ ਐਸੇ ਅਟਲ ਸੱਚਾਈ ਹੈ, ਅਸੀਂ ਜਿੰਨਾ ਮਰਜ਼ੀ ਇਹਦੇ ਤੋਂ ਭੱਜ ਲਈਏ ਇਹਨਾਂ ਕੋਈ ਨਾ ਕੋਈ ਵਿੱਧ ਬਣਾ ਕੇ ਆ ਜਾਣਾ। ਹੁਣ ਉਹ ਸਮਾਂ ਇਹਨੂੰ ਖਿੱਚ ਕੇ ਕਰਤਾਰਪੁਰ ਸਾਹਿਬ ਲੈ ਗਿਆ। ਅੱਗੋਂ ਉਹਨਾਂ ਆਖਿਆ ਵੀ ਇਹਨੂੰ ਹੁਣ ਮਾਰ ਦੇਣ ਦੇ ਵਿੱਚ ਹੀ ਭਲਾ ਹੋਵੇਗਾ।
1: ਆਏ ਅਚਾਨਕ ਬਸ ਮੈਂ ਪਰਿਓ,
0: ਕਹਿੰਦੇ ਨੇ ਇਹ ਅਚਾਨਕ ਜਿਹੜਾ ਉਹ ਇੱਥੇ ਆ ਗਿਆ, ਕਿਉਂਕਿ ਪਹਿਲਾਂ ਖਬਰ ਨਹੀਂ ਦਿੱਤੀ ਵੀ ਮੈਂ ਆ ਰਿਹਾ, ਅਚਾਨਕ ਆ ਕੇ ਕਹਿੰਦਾ ਵੀ ਮੈਂ ਧੀਰ ਮਲ ਨੂੰ ਮਿਲਣਾ ਚਾਹੁੰਦਾ, ਮੈਂ ਉਹਨੂੰ ਗੁਰੂ ਬਣਾ ਸਕਦਾ। ਇਹਦਾ ਇਹ ਅਚਾਨਕ ਆਉਣਾ ਹੀ ਸਾਡੇ ਵਾਸਤੇ ਹੈਰਾਨੀ ਵਾਲੀ ਗੱਲ ਹੈ। ਅਤੇ ਏਡਾ ਵੱਡਾ ਇਹ ਸੂਰਮਾ, ਏਡਾ ਵੱਡਾ ਬਹਾਦਰ ਯੋਧਾ ਕਿਸੇ ਦੇ ਵੱਸ ਵੀ ਨਹੀਂ ਆਉਣਾ, ਅਤੇ ਹੁਣ ਇਹ ਸਾਡੇ ਜਿਹੜਾ ਦਾਇਰੇ ਦੇ ਅੰਦਰ ਆ ਚੁੱਕਾ ਹੈ।
1: ਜਿਸ ਕੋ ਚਹਿਤ ਪਰਾਨ ਪਰ ਹਰਿਓ,
0: ਇਹਦੇ ਵਿੱਚ ਇੰਨੀ ਸਮਰੱਥਾ ਹੈ ਕਿ ਇਹ ਅਸਤਰ ਸ਼ਸਤਰ ਚਲਾ ਕੇ ਕਿਸੇ ਦੇ ਵੀ ਪ੍ਰਾਣ ਲੈ ਸਕਦਾ ਹੈ।
1: ਕਾਜ ਵਿਗਾਰੇ ਅਨਿਕ ਤੁਹਾਰੇ,
0: ਤੇ ਇਹ ਤੇਰੇ ਕਈ ਕਾਰਜ ਵਿਗਾੜ ਵੀ ਸਕਦਾ, ਕਿਉਂਕਿ ਸਾਨੂੰ ਨਹੀਂ ਨਾ ਪਤਾ ਉਹਦੇ ਮਨ ਵਿੱਚ ਕੀ ਚੱਲ ਰਿਹਾ। ਹੋ ਸਕਦਾ ਵੀ ਤੂੰ ਉਹਨੂੰ ਇੱਥੇ ਰੱਖ ਲਵੇਂ, ਪਹਿਲੀ ਗੱਲ ਤੇ ਤੇਰਾ ਭਲਾ ਹੀ ਇਹਦੇ ਵਿੱਚ ਹੈ ਵੀ ਉਹਨੂੰ ਇੱਥੇ ਨਾ ਰੱਖ, ਤੇ ਜੇ ਜ਼ਿਆਦਾ ਉਹ ਕਰਦਾ ਤੇ ਫਿਰ ਅਸੀਂ ਉਹਨੂੰ ਮਾਰ ਮੁਕਾਉਂਦੇ ਹਾਂ। ਜੇ ਤੂੰ ਇੱਥੇ ਰੱਖ ਲਏਗਾ, ਕਾਜ ਵਿਗਾਰੇ ਅਨੇਕ ਤੁਹਾਰ, ਤੇਰੇ ਕਈ ਕਾਰਜ ਉਹਨੇ ਵਿਗਾੜ ਦੇਣੇ ਹਨ।
1: ਲੇਹੋ ਪਲਟਾ ਅਵਿਸ ਕੋ ਮਾਰੇ,
0: ਹੁਣ ਤੇ ਇਹਦੇ ਵਿੱਚ ਹੀ ਭਲਾ ਵੀ ਇਹਨੂੰ ਆਪਾਂ ਮਾਰ ਮੁਕਾਈ, ਕਿਉਂਕਿ ਹੁਣ ਇਹਦੇ ਨਾਲ ਕੋਈ ਫੌਜ ਨਹੀਂ, ਕੋਈ ਸੈਨਾ ਨਹੀਂ, ਕੋਈ ਸਿਪਾਹੀ ਨਹੀਂ, ਇਹਨੂੰ ਹੁਣ ਆਪਾਂ ਇੱਥੇ ਮਾਰ ਮੁਕਾ ਸਕਦੇ ਹਾਂ।
1: ਸੁਣ ਕਹਿ ਧੀਰ ਮਲ ਤਬ ਕਹਿਓ,
0: ਜਦੋਂ ਧੀਰ ਮਲ ਦੇ ਸਾਥੀਆਂ ਨੇ ਧੀਰ ਮਲ ਨੂੰ ਆ ਕੇ ਇਸ ਤਰ੍ਹਾਂ ਦੱਸਣਾ ਕੀਤਾ, ਧੀਰ ਮਲ ਸੁਣ ਕੇ ਫਿਰ ਅੱਗੋਂ ਆਖਦਾ ਹੈ,
1: ਕਿਮ ਇਸ ਹੱਤੇ ਵੀਰ ਵੱਢ ਲਇਓ,
0: ਵੀਰ ਵੱਢ ਲਇਓ, ਇਹ ਤੇ ਬਹੁਤ ਵੱਡਾ ਯੋਧਾ ਹੈ, ਇਹਦੇ ਵਿੱਚ ਤੇ ਬੜੇ ਬਹਾਦਰੀ ਦੇ ਗੁਣ ਨੇ, ਏਡੇ ਵੱਡੇ ਯੋਧੇ ਨੂੰ ਕਿਮ ਹਤੈ, ਕਿਵੇਂ ਅਸੀਂ ਮਾਰਾਂਗੇ, ਇਹ ਕਿਵੇਂ ਇਹਨੂੰ ਅਸੀਂ ਮਾਰ ਗਿਰਾ ਸਕਦੇ ਹਾਂ।
1: ਸ਼ਸਤਰਨ ਜੁੱਤ ਸਨਮੁਖ ਜਬ ਹੋਵੇ,
0: ਜਦੋਂ ਇਹਦੇ ਨਾਲ ਸਾਹਮਣਾ ਹੋਏਗਾ ਅਸੀਂ ਲੜਾਂਗੇ ਇਹਨੂੰ ਮਾਰਨ ਵਾਸਤੇ, ਤੇ ਇਹ ਤੇ ਸ਼ਸਤਰ ਜਿਵੇਂ ਜਿਹੜਾ ਉਹ ਬਾ ਕਮਾਲ ਵਿਦਿਆ ਇਹਦੇ ਕੋਲ, ਤੇ ਇਹਦਾ ਮੁਕਾਬਲਾ ਅਸੀਂ ਨਹੀਂ ਕਰ ਸਕਾਂਗੇ।
1: ਅਤੇ ਅਨਕ ਕੋ ਸਮੁਖ ਖਰੋਵੈ,
0: ਇਹ ਕਈਆਂ ਨੂੰ ਮਾਰ ਕੇ ਤੇ ਮੇਰੇ ਸਾਹਮਣੇ ਆ ਕੇ ਖਲੋ ਜਾਏਗਾ, ਤੇ ਫਿਰ ਮੇਰਾ ਜ਼ੋਰ ਉੱਥੇ ਕਿੱਥੇ ਚੱਲਣਾ, ਤੁਸੀਂ ਕਹਿੰਦੇ ਹੋ ਵੀ ਇਹਨੂੰ ਮਾਰ ਮੁਕਾਓ, ਪਰ ਉਹਦੇ ਵਿੱਚ ਜਿਹੜਾ ਗੁਣ ਹੈ, ਜਦੋਂ ਉਹਦੇ ਨਾਲ ਅਸੀਂ ਲੜਾਂਗੇ ਤਾਂ ਉਹ ਕੀ ਸਾਨੂੰ ਛੱਡੇਗਾ? ਉਹ ਕਈਆਂ ਨੂੰ ਮਾਰ ਕੇ ਮੇਰੇ ਅੱਗੇ ਆ ਕੇ ਖਲੋ ਜਾਵੇਗਾ।
1: ਉਨ ਸਭ ਹਨ ਮਾਰਨ ਬਿਦ ਕਹੇ।
0: ਫਿਰ ਜਿਹੜੇ ਨਾਲ ਦੇ ਧੀਰਮਲ ਦੇ ਸਾਥੀ ਸੀ, ਉਹ ਕਹਿਣ ਲੱਗੇ ਧੀਰਮਲ ਚਿੰਤਾ ਨਾ ਕਰ, ਉਹਦਾ ਵੀ ਹੱਲ ਹੈ, ਉਹਦਾ ਵੀ ਤਰੀਕਾ ਸਾਡੇ ਕੋਲ ਹੈ ਕਿ ਕਿਵੇਂ ਉਹਨੂੰ ਅਸੀਂ ਕਾਬੂ ਕਰਨਾ ਹੈ, ਕਿਵੇਂ ਉਹਨੂੰ ਅਸੀਂ ਮਾਰਨਾ ਹੈ।
1: ਕਰੇ ਸੰਘਾਰਨ ਜਾਣੈ ਨਹੀਂ।
0: ਇਸ ਤਰ੍ਹਾਂ ਅਸੀਂ ਉਹਨੂੰ ਮਾਰਾਂਗੇ ਕਿ ਕੋਈ ਜਾਣ ਵੀ ਨਹੀਂ ਸਕੇਗਾ ਵੀ ਇਹਨੂੰ ਮਾਰਿਆ ਕਿਸਨੇ ਹੈ।
1: ਭਈ ਪ੍ਰਭਾਤ ਨਿਕਟ ਜਾਵੇ ਹੈ।
0: ਜਦੋਂ ਪ੍ਰਭਾਤ ਪੋਹ ਫੁੱਟਣ ਦਾ ਸਮਾਂ ਹੋਏਗਾ, ਨਾ ਦਿਨ ਚੜਿਆ ਹੋਏਗਾ ਅਤੇ ਨਾ ਰਾਤ, ਪੋਹ ਫੁੱਟਣ ਦਾ ਜਦੋਂ ਸਮਾਂ, ਅਸੀਂ ਇਹਨੂੰ ਉਸ ਵੇਲੇ ਕਹਾਂਗੇ ਵੀ ਤੂੰ ਆ। ਉਸ ਵੇਲੇ ਜਦੋਂ ਇਹ ਆਵੇਗਾ,
1: ਦੇਹੈ ਤੁਪਕ ਇੱਕ ਵੀਰ ਛਪੇ ਹੈ,
0: ਤੇ ਸਾਡਾ ਇੱਕ ਬੰਦਾ ਲੁਕਿਆ ਛੁਪਿਆ ਹੋਏਗਾ, ਉਹਨੂੰ ਅਸੀਂ ਬੰਦੂਕ ਪਕੜਾ ਦੇਵਾਂਗੇ। ਜਦੋਂ ਇਹ ਤੁਰਿਆ ਆਏਗਾ ਤੇ ਉਸ ਵੇਲੇ ਸਾਡਾ ਬੰਦਾ ਜਿਹੜਾ ਇਹਦਾ ਨਿਸ਼ਾਨਾ ਲਗਾ ਦੇਵੇਗਾ।
1: ਤਾਕ ਰਿਦੇ ਮੈਂ ਮਾਰੇ ਗੋਰੀ।
0: ਤਾਕ ਤੱਕ ਕੇ ਨਿਸ਼ਾਨਾ ਲਾ ਕੇ, ਰਿਦੇ ਮੈਂ ਮਾਰੇ ਗੋਰੀ, ਇਹਦੇ ਹਿਰਦੇ ਵਿੱਚ ਉਹ ਗੋਲੀ ਮਾਰ ਦੇਵੇਗਾ।
1: ਗਿਰਹੇ ਮਰਹੇ ਤਤ ਛਿਨ ਉਰ ਢੋਰੀ।
0: ਤਤ ਛਿਨ ਇਹਦੇ ਪ੍ਰਾਣ ਜਿਹੜੇ ਆ ਉਸ ਵੇਲੇ ਨਿਕਲ ਜਾਣ, ਤੇ ਕੀ ਪਤਾ ਕਿਹਨੇ ਗੋਲੀ ਮਾਰੀ, ਕੀ ਪਤਾ ਲੱਗਣਾ। ਇਸ ਤਰ੍ਹਾਂ ਦੀ ਇਹ ਵਿਉਂਤ ਜਿਹੜੀ ਆ ਉਹ ਧੀਰਮਲ ਦੇ ਕੋਲ ਬਣਾਉਂਦੇ ਔਰ ਕਹਿ ਰਹੇ ਨੇ ਕਿ ਤਤ ਛਿਨ ਉਸੇ ਵੇਲੇ ਉਹਦੇ ਪ੍ਰਾਣ ਨਿਕਲ ਜਾਵਣਗੇ।
1: ਇਮ ਸਲਾ ਕਰ ਸੁਪਤੇ ਰਾਤੇ।
0: ਧੀਰਮਲ ਮੰਨ ਗਿਆ, ਉਹ ਕਹਿੰਦਾ ਠੀਕ ਹੈ, ਜੇ ਇਸ ਤਰ੍ਹਾਂ ਇਹਨੂੰ ਮਾਰਿਆ ਜਾ ਸਕਦਾ ਤੇ ਮਾਰ ਦਿਓ, ਵੀ ਗੱਲ ਮੁੱਕੇ, ਨਾ ਕਿਸੇ ਤੇ ਇਲਜ਼ਾਮ ਆਏਗਾ, ਨਾ ਪਤਾ ਲੱਗੇਗਾ ਵੀ ਕਿਹਨੇ ਮਾਰਿਆ ਕਿਹਨੇ ਨਹੀਂ। ਜੇ ਆਮੋ ਸਾਹਮਣੇ ਹੋ ਕੇ ਲੜਦੇ ਹਾਂ ਫਿਰ ਤੇ ਪਤਾ ਲੱਗੇਗਾ, ਪਰ ਇਸ ਤਰ੍ਹਾਂ ਕੀ ਪਤਾ ਲੱਗਣਾ ਕਿਹਨੇ ਮਾਰਿਆ ਹੈ। ਤੇ ਇਹ ਕਾਇਰਤਾ ਹੀ ਹੈ ਨਾ, ਵੀ ਲੁੱਕ ਕੇ ਛੁੱਪ ਕੇ ਕਿਸੇ ਦੇ ਉੱਤੇ ਵਾਰ ਕਰਨਾ ਹੈ, ਤੇ ਇਹ ਕਾਇਰਤਾ ਦੀ ਨਿਸ਼ਾਨੀ। ਧੀਰਮਲ ਜਿਹੜਾ ਸੀ ਉਹ ਮੰਨ ਗਿਆ। ਅਸਲ ਵਿੱਚ ਧਿਆਨ ਰੱਖਣਾ, ਇਹ ਉਹ ਧੀਰਮਲ ਹੈ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ 'ਤੇ ਵੀ ਗੋਲੀ ਚਲਵਾ ਤੀ ਸੀ, ਅਤੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ 'ਤੇ ਗੋਲੀ ਚਲਵਾ ਸਕਦਾ ਉਹਦੇ ਵਾਸਤੇ ਇਹ ਆਨੰਦ ਚੰਦ ਕੀ ਹੈ? ਕੁਛ ਵੀ ਨਹੀਂ। ਕਹਿੰਦੇ ਰਾਤ ਫਿਰ ਇਹ ਕਹਿੰਦੇ ਵੀ ਆਪੋ ਆਪਣੇ ਅਸਥਾਨ 'ਤੇ ਜਾ ਕੇ ਸੌਂ ਜਾਓ, ਸਵੇਰੇ ਆਪਾਂ ਇਸੇ ਤਰ੍ਹਾਂ ਹੀ ਜਿਹੜਾ ਇਹਨੂੰ ਸੱਦ ਕੇ ਇਸੇ ਤਰ੍ਹਾਂ ਕਾਰਵਾਈ ਕਰਾਂਗੇ।
1: ਆਇਓ ਮੰਦ ਜਵੈ ਹੋਏ ਪ੍ਰਾਤੇ।
0: ਹੁਣ ਇਹ ਜਿਹੜਾ ਮੰਦ ਕਿਉਂ ਕਿਹਾ? ਕਿਉਂਕਿ ਅਕਲ ਦਾ ਅੰਧਾ ਹੈ, ਗੁਰੂ ਤੋਂ ਬੇਮੁੱਖ ਹੈ। ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨੋ ਸਤਿਗੁਰੂ ਮੁਕਤ ਨਾ ਪਾਵੇ। ਇੱਕ ਇਹ ਸਤਿਗੁਰੂ ਜੀ ਦੇ ਹੁਕਮ ਤੋਂ ਬਾਹਰੀ ਹੋ ਕੇ ਆਇਆ। ਇੱਕ ਦਿਨ ਜਾਂ ਕਈ ਵਾਰ ਤੁਸੀਂ ਇਹ ਵਿਚਾਰ ਸੁਣੀ ਹੈ ਨਾ, ਮਹਾਰਾਜ ਦੇ ਹੱਥ ਵਿੱਚ ਇੱਕ ਦਿਨ ਵੱਟਾ ਪਕੜਿਆ ਅਤੇ ਨਦੀ ਦੇ ਕਿਨਾਰੇ ਤੁਰੇ ਜਾਂਦੇ ਆ। ਮਹਾਰਾਜ ਕਹਿੰਦੇ ਦੱਸੋ ਮੇਰੇ ਹੱਥ ਦੇ ਵਿੱਚ ਕੀ ਹੈ? ਕਹਿੰਦੇ ਜੀ ਵੱਟਾ ਹੈ। ਸਤਿਗੁਰੂ ਮਹਾਰਾਜ ਨੇ ਨਦੀ ਵਿੱਚ ਸੁੱਟ ਦਿੱਤਾ ਅਤੇ ਉਹ ਡੁੱਬ ਗਿਆ, ਕਿਉਂਕਿ ਵੱਟਾ ਉਹ ਤਾਂ ਡੁੱਬਣਾ ਹੀ ਹੈ, ਰੋੜੀ ਜਿਹੜੀ ਆ ਉਹ ਪੱਥਰ ਉਹ ਤਾਂ ਡੁੱਬਣਾ। ਫਿਰ ਮਹਾਰਾਜ ਨੇ ਪੁੱਛਿਆ ਵੀ ਜਿਹੜਾ ਮੇਰੇ ਹੱਥ ਦੇ ਹਥੇਲੀ ਦੇ ਵਿੱਚ ਸੀ, ਹੁਣ ਉਹ ਪਾਣੀ ਦੇ ਵਿੱਚ ਡੁੱਬਿਆ ਅਤੇ ਡੁੱਬਿਆ ਕਿਉਂ? ਹਰ ਇੱਕ ਨੇ ਜਵਾਬ ਦਿੱਤਾ ਵੀ ਮਹਾਰਾਜ ਪੱਥਰ ਸੀ, ਪੱਥਰ ਦਾ ਕੰਮ ਹੁੰਦਾ ਡੁੱਬਣਾ, ਡੁੱਬ ਗਿਆ। ਭਾਈ ਨੰਦ ਲਾਲ ਜੀ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਜਿਹੜਾ ਥੋੜ੍ਹੀ ਦੇਰ ਪਹਿਲਾਂ ਮੇਰੇ ਹੱਥ ਦੀ ਹਥੇਲੀ ਦੇ ਵਿੱਚ ਸੀ ਉਹ ਹੁਣ ਪਾਣੀ ਵਿੱਚ ਡੁੱਬ ਗਿਆ? ਅਤੇ ਭਾਈ ਸਾਹਿਬ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮੈਨੂੰ ਤਾਂ ਇੱਕੋ ਗੱਲ ਸਮਝ ਆਈ ਕਿ ਜਿਹੜਾ ਤੁਹਾਡੇ ਹੱਥ ਦੀ ਹਥੇਲੀ ਵਿੱਚ ਹੈ ਉਹ ਬਚ ਗਿਆ, ਅਤੇ ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ। ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਭਾਵ ਜਿਹੜਾ ਤੁਹਾਡੇ ਤੋਂ ਬਾਹਰੀ ਹੋ ਗਿਆ, ਜਿਹੜਾ ਬੇਮੁੱਖ ਹੋ ਗਿਆ, ਜਿਹੜਾ ਤੁਹਾਡੇ ਹੁਕਮ ਤੋਂ ਬਾਹਰੀ ਹੋ ਗਿਆ, ਉਹ ਅੱਜ ਵੀ ਡੁੱਬ ਗਿਆ, ਕੱਲ੍ਹ ਵੀ ਡੁੱਬ ਗਿਆ। ਅਸਲ ਦੇ ਵਿੱਚ ਇਹ ਆਨੰਦ ਚੰਦ ਦੀ ਵੀ ਕਹਾਣੀ ਕੁਝ ਇਸੇ ਤਰ੍ਹਾਂ ਹੀ ਹੈ। ਜਿੰਨਾ ਚਿਰ ਅਨੰਦਪੁਰ ਸਾਹਿਬ ਰਹਿੰਦਾ, ਦੇਖੋ ਮੌਤ ਤਾਂ ਇੱਕ ਦਿਨ ਆਉਣੀ ਆਉਣੀ ਹੈ, ਇਹਦੇ ਤੋਂ ਤਾਂ ਆਪਾਂ ਨਾ ਬਚ ਸਕਦੇ, ਨਾ ਸਾਡੇ ਤੋਂ ਪਹਿਲਾਂ ਕੋਈ ਬਚਿਆ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ। ਬੰਨ ਵੇਖੋ ਬੰਦਾ ਚੱਲਿਆ ਚਾਹੋ ਜਣਿਆਂ ਦੀ ਕੰਨ। ਪਰ ਇਹ ਵੀ ਜੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਜਾਂ ਜੰਗ ਕਰਦਿਆਂ ਮੌਤ ਹੁੰਦੀ ਤਾਂ ਫਿਰ ਇਹ ਸੂਰਵੀਰ ਬਹਾਦਰ ਯੋਧਾ ਔਰ ਸ਼ਹੀਦ ਵੀ ਅਖਾਉਂਦਾ ਅਤੇ ਮਾਨ ਸਨਮਾਨ। ਪਰ ਹੁਣ ਇਹ ਗੁਰੂ ਤੋਂ ਬੇਮੁੱਖ ਹੋ ਕੇ ਹੈ, ਇਸ ਦੀ ਮੌਤ ਹੁਣ ਕਿੱਦਾਂ ਹੋਣੀ ਹੈ? ਦੇਖੋ ਕਹਿੰਦੇ ਨੇ ਉਹ ਅਕਲ ਦਾ ਅੰਧਾ ਮਤ ਦਾ ਮੰਦਾ, ਇਹਨੂੰ ਜਿਵੇਂ ਕਿਹਾ ਸੀ ਉਵੇਂ ਪ੍ਰਭਾਤ ਵੇਲੇ ਇਹ ਆਉਂਦਾ ਹੈ।
1: ਕਰਿਓ ਕਰਿਓ ਤਿੰਨ ਤੂਰ ਨ ਮਾਰੀ।
0: ਜਿਹੜਾ ਉਹ ਖਲੋਤਾ ਸੀ ਜਿਹਦੀ ਡਿਊਟੀ ਲਾਈ ਸੀ ਵੀ ਜਦੋਂ ਇਹ ਇਸ ਰਸਤਿਓਂ ਦੀ ਆਵੇ ਤੇ ਜਿੱਥੇ ਕੋਈ ਵੀ ਆਸ ਪਾਸ ਨਾ ਹੋਵੇ ਤੇ ਤੂੰ ਇਹਦੇ ਤੇ ਗੋਲੀ ਚਲਾ ਦੇਣੀ ਹੈ। ਉਹੀ ਗੱਲ ਹੋਈ ਜਦੋਂ ਇਹ ਧੀ ਕਹਿੰਦੇ ਨੇ ਆਇਆ ਆਨੰਦ ਚੰਦ ਤੇ ਜਿਹਨੇ ਨਿਸ਼ਾਨਾ ਲਗਾਉਣਾ ਸੀ ਉਹਨੇ ਮੌਕਾ ਦੇ ਕੇ ਗੋਲੀ ਚਲਾਈ ਹੈ।
1: ਲੱਗੀ ਜਾਂਗ ਹੱਡ ਟੁੱਟਿਓ ਭਾਰੀ।
0: ਉਹਨੂੰ ਲੱਗੀ ਕਿੱਥੇ? ਜਾਂਗ ਲੱਤ ਵਿੱਚ। ਨੰਦ ਚੰਦ ਦੇ ਕਹਿੰਦੇ ਉਹ ਲੱਤ ਵਿੱਚ ਗੋਲੀ ਜਾ ਕੇ ਲੱਗੀ ਹੈ।
1: ਏਤੇ ਉਤ ਹੇਰਤ ਖੜਗ ਨੇ ਕਸੋ।
0: ਹੈ ਤੇ ਬਹਾਦਰ ਯੋਧਾ ਹੈ ਨਾ, ਗੋਲੀ ਜਦੋਂ ਲੱਤ ਵਿੱਚ ਲੱਗੀ ਇੱਕਦਮ ਡਿੱਗਿਆ ਜ਼ਮੀਨ ਤੇ ਔਰ ਇੱਕਦਮ ਮਿਆਨ ਵਿੱਚੋਂ ਆਪਣੀ ਤਲਵਾਰ ਕੱਢ ਕੇ ਆਸ ਪਾਸ ਦੇਖਦਾ ਵੀ ਮੇਰੇ ਤੇ ਵਾਰ ਕਿਨੇ ਕੀਤਾ ਹੈ।
1: ਕਿਸ ਨੇ ਔਚਕ ਮੋਹੇ ਵਿਨਾਸੋ।
0: ਇਹ ਅਚਾਨਕ ਮੇਰੇ ਤੇ ਗੋਲੀ ਕਿਨੇ ਚਲਾਤੀ? ਮੈਨੂੰ ਮਾਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੌਣ ਕਰ ਰਿਹਾ ਹੈ?
1: ਦੋਨੋ ਦਿਸ ਕਪਾਟ ਪਹਿਰਾਵੇ।
0: ਕਹਿੰਦੇ ਨੇ ਉਹ ਫਿਰ ਵੀ ਜੇ ਕੋਈ ਬਹਾਦਰ ਯੋਧਾ ਹੈ ਤੇ ਸਾਹਮਣੇ ਆ ਕੇ ਭਿੜੇ, ਜੇ ਕੋਈ ਸੂਰਵੀਰਤਾ ਦਾ ਗੁਣ ਰੱਖਦਾ ਫਿਰ ਇਸ ਤਰ੍ਹਾਂ ਲੁੱਕ ਛੁੱਪ ਕੇ ਕਿਉਂ? ਜਿਹੜਾ ਵੀ ਆ ਉਹ ਸਾਹਮਣੇ ਆ ਕੇ ਸਾਹਮਣੇ ਵਾਰ ਕਰੇ।
1: ਦੇਖ ਰਹੇ ਹੋ ਨੈ ਨਿਕਸਨ ਪਾਏ।
0: ਆਸ ਪਾਸ ਚਾਰੇ ਪਾਸੇ ਦੇਖ ਰਿਹਾ, ਲਹੂ ਵਹਿ ਰਿਹਾ, ਖੂਨ ਲੱਤ ਵਿੱਚੋਂ ਦੀ ਜਿਹੜਾ ਉਹ ਵਹਿ ਰਿਹਾ, ਆਸ ਪਾਸ ਦੇਖ ਰਿਹਾ ਵੀ ਕੌਣ ਹੈ, ਪਰ ਦਿਖਾਈ ਕੋਈ ਨਹੀਂ ਦਿੰਦਾ।
1: ਖਰੋ ਨਿਕਟ ਕੋ ਜਾਏ ਨਾ ਸਕੀ।
0: ਹੁਣ ਹਾਲਤ ਏਦਾਂ ਦੀ ਹੋ ਗਈ, ਖੂਨ ਕਾਫੀ ਇਹਦਾ ਜਿਹੜਾ ਸੀ ਉਹ ਡੁੱਲ ਗਿਆ, ਹਾਲਤ ਐਸੀ ਹੋ ਗਈ ਵੀ ਹੁਣ ਉੱਠਿਆ ਤੇ ਤੁਰਿਆ ਨਹੀਂ ਜਾਂਦਾ।
1: ਕਿਮ ਸਿੰਗਾਰੈ ਘਾਤ ਨਾ ਤਕਈ।
0: ਹੁਣ ਉਹ ਧੀਰ ਮੱਲ ਵੀ ਦੇਖਦਾ ਹੈ, ਕਹਿਣ ਲੱਗਾ ਵੀ ਇਹਦੀ ਲੱਤ ਤੇ ਗੋਲੀ ਲੱਗੀ ਆ, ਪਰ ਜਿਵੇਂ ਸ਼ੇਰ ਜ਼ਖਮੀ ਹੋ ਜਾਂਦਾ ਨਾ ਵੀ ਸ਼ੇਰ ਜ਼ਖਮੀ ਹੋ ਗਿਆ ਮਰਿਆ ਨਹੀਂ ਹਜੇ, ਫਿਰ ਇਹਦਾ ਸੰਘਾਰ ਜਿਹੜਾ ਉਹ ਕਿਵੇਂ ਕਰਨਾ ਹੈ?
1: ਸ਼ਾਤ ਉਖੇਰ ਸੇਕ ਕਰ ਹੇਰਾ।
0: ਉਹਨਾਂ ਆਖਿਆ ਵੀ ਇੱਕ ਗੋਲੀ ਹੋਰ ਜਿਹੜੀ ਆ ਉਹ ਚਲਾਓ ਤਾਂ ਕਿ ਇਹਦਾ ਪ੍ਰਾਣ ਵੀ ਨਿਕਲ ਜਾਵੇ।
1: ਕਰੋ ਕਰੋਧ ਤੇ ਵੀਰ ਵਡੇਰਾ।
0: ਕਹਿੰਦੇ ਬੜਾ ਵਡੇਰਾ ਵੀਰ ਹੈ, ਬਹੁਤ ਵੱਡਾ ਯੋਧਾ ਹੈ, ਐਵੇਂ ਨਹੀਂ ਇਹਨੇ ਮਰਨਾ। ਪੂਰੇ ਕ੍ਰੋਧ ਵਿੱਚ ਗੁੱਸੇ 'ਚ ਆ ਕੇ ਜਿਹੜਾ ਇਹਦੇ 'ਤੇ ਦੂਜੀ ਗੋਲੀ ਚਲਾਉਣਾ ਕਰੋ।
1: ਜਤਾ ਕਿਹਰੀ ਪਿੰਜਰੇ ਡਰੋ।
0: ਔਰ ਜਿਵੇਂ ਸ਼ੇਰ ਹੈ ਨਾ, ਸ਼ੇਰ ਜ਼ਖਮੀ ਹੋ ਜਾਏ ਜਾਂ ਮਰ ਜਾਏ ਫਿਰ ਉਹਨੂੰ ਪਿੰਜਰੇ 'ਚ ਪਾ ਕੇ ਦੂਰ ਛੱਡ ਕੇ ਆਉਂਦੇ ਆ, ਇਸੇ ਤਰ੍ਹਾਂ ਫਿਰ ਇਹਨੂੰ ਵੀ ਜਿਹੜਾ ਪਿੰਜਰੇ ਦੇ ਵਿੱਚ ਪਾਉਣਾ ਹੈ। ਅਤੇ ਇੱਕ ਸ਼ੇਰ ਦੀ ਤਰ੍ਹਾਂ ਹੀ ਹੈ ਨਾ, ਮਹਾਰਾਜ ਨੇ ਸਾਨੂੰ ਗੁਣ ਐਸਾ ਦਿੱਤਾ, ਪਰ ਜਿਹੜੇ ਕਾਇਰ ਹੁੰਦੇ ਆ ਫਿਰ ਇਹ ਇਸ ਤਰ੍ਹਾਂ ਹਮਲੇ ਕਰਦੇ ਆ। ਇਸ ਤਰ੍ਹਾਂ ਧੀਰਮਲ ਜਿਹੜਾ ਸੀ ਉਹ ਆਪਣੇ ਸਾਥੀਆਂ ਨਾਲ ਗੱਲ ਕਰਦਾ ਹੈ।
1: ਹੱਥ ਗੋਰੀ ਬਹੁ ਫੇਰ ਸੰਘਾਰੋ।
0: ਕਹਿੰਦੇ ਹੱਥ ਗੋਰੀ ਫਿਰ ਸੰਘਾਰੋ, ਇਹਦੇ 'ਤੇ ਫਿਰ ਗੋਲੀ ਚਲਾ ਕੇ ਇਹਦਾ ਪ੍ਰਾਣ ਅਖੀਰਲਾ ਜਿਹੜਾ ਉਹ ਦਮ ਨਿਕਲ ਜਾਵੇ।
1: ਖੈਚ ਪੌਰ ਤੇ ਬਹੇਰ ਗਰਾਇਓ।
0: ਉਸੇ ਵੇਲੇ ਕਹਿਣ ਲੱਗੇ ਫਿਰ ਜਦੋਂ ਦੁਬਾਰਾ ਗੋਲੀ ਜਿਹੜੀ ਆ ਉਹ ਚੱਲੀ ਅਤੇ ਇਹਦੇ ਆ ਕੇ ਹਿਰਦੇ ਵਿੱਚ ਲੱਗਦੀ ਹੈ, ਹਿਰਦੇ ਵਿੱਚ ਜਦੋਂ ਗੋਲੀ ਲੱਗਦੀ ਹੈ ਉਸੇ ਵੇਲੇ ਫਿਰ ਇਹਦੇ ਪ੍ਰਾਣ ਜਿਹੜੇ ਆ ਉਹ ਨਿਕਲ ਜਾਂਦੇ ਹਨ।
1: ਪਟ ਸੰਗੀ ਤਤਕਾਲ ਉਠਾਇਓ।
0: ਜਿਹੜੇ ਇਹਦੇ ਸੰਗੀ ਇਹਦੇ ਨਾਲ ਆਏ ਹੋਏ ਸੀ, ਜਿਹੜੇ ਇਹਦੇ ਨਾਲ ਆਏ ਉਹਨਾਂ ਨੇ ਤਤਕਾਲ ਉਸੇ ਵੇਲੇ ਹੀ ਇਹਦਾ ਜਿਹੜਾ ਸਰੀਰ ਸੀ ਉਹ ਚੁੱਕ ਲਿਆ ਹੈ।
1: ਕਾਲੇ ਸੰਗਾ ਫੁਕਿਓ ਜਾਏ।
0: ਕਾਲਾ ਸੰਗਾ ਆ ਜਿਹੜਾ ਇਲਾਕੇ ਦਾ ਨਾਮ ਹੈ, ਕਾਲਾ ਸੰਗਾ ਇਹਦੇ ਇਲਾਕੇ ਦੇ ਵਿੱਚ ਆ ਕੇ ਫਿਰ ਇਹਦਾ ਕਹਿੰਦੇ ਨੇ ਉਹਨਾਂ ਨੇ ਸੰਸਕਾਰ ਜਿਹੜਾ ਸੀ ਉਹ ਕਰ ਦਿੱਤਾ ਵੀ ਹੁਣ ਇਹ ਤਾਂ ਨਾ ਇੱਧਰ ਦਾ ਰਿਹਾ ਨਾ ਉੱਧਰ ਦਾ ਰਿਹਾ, ਇਹਨੂੰ ਕਹਿੰਦੇ ਨਾ ਘਰ ਦਾ ਨਾ ਘਾਟ ਦਾ, ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰ ਛੱਡ ਆਇਆ, ਮਨ ਬੇਈਮਾਨ ਹੋਵੇ ਨਾ ਜਦੋਂ, ਉਦੋਂ ਫਿਰ ਕੀ ਹੁੰਦਾ, ਲੋਕ ਗਇਓ ਪਰਲੋਕ ਗਵਾਇਓ, ਹੁਣ ਘਰ ਵੀ ਗਿਆ ਅਤੇ ਘਾਟ ਵੀ ਗਿਆ। ਇੱਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਤੋਂ ਵੀ ਗਿਆ, ਉੱਧਰੋਂ ਸਹਾਰਾ ਲੈਣ ਗਿਆ ਸੀ ਧੀਰ ਮੱਲ ਕੋਲ, ਅੱਗੋਂ ਉਹਨੇ ਗੋਲੀ ਚਲਵਾ ਤੀ, ਉੱਧਰੋਂ ਵੀ ਗਿਆ ਇੱਧਰੋਂ ਵੀ ਗਿਆ, ਹੁਣ ਇਹਦਾ ਸਰੀਰ ਰੁਲ ਜਾਣਾ ਸੀ। ਇਹਦੇ ਨਾਲ ਦੇ ਸਾਥੀਆਂ ਨੇ ਜਿਹੜਾ ਫਿਰ ਕੀ ਕੀਤਾ, ਤਤਕਾਲ ਉਸੇ ਵੇਲੇ ਇਹਦੇ ਸਰੀਰ ਨੂੰ ਜਿਹੜਾ ਸੀ ਉਹ ਚੁੱਕ ਕੇ ਲੈ ਗਏ ਅਤੇ ਕਹਿੰਦੇ ਕਾਲਾ ਸੰਘਾ ਫੂਕਿਓ ਜਾਏ, ਫੂਕਿਓ ਦਾ ਮਤਲਬ ਸੰਸਕਾਰ, ਕਾਲਾ ਸੰਘਾ ਦਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਇਹਦਾ ਸੰਸਕਾਰ ਉੱਥੇ ਉਹਨਾਂ ਨੇ ਕਰ ਦਿੱਤਾ ਹੈ।
1: ਮਿਰਤਕ ਭਇਓ ਇਮ ਧਰਮ ਗਵਾਏ,
0: ਆਪਣਾ ਧਰਮ ਗਵਾ ਕੇ ਗਿਆ। ਮੌਤ ਤਾਂ ਦੇਖੋ ਆਉਣੀ ਹੈ, ਇੱਥੇ ਇੱਕ ਗੱਲ ਸਮਝ ਲੈਣਾ, ਮੌਤ ਤਾਂ ਆਉਣੀ ਆਉਣੀ ਹੈ, ਉਹਦੇ ਤੋਂ ਤਾਂ ਨਾ ਬਚਿਆ ਕੋਈ ਨਾ ਬਚਣਾ। ਹਾਂ ਅਸੀਂ ਗੁਰਮੁਖ ਬਣ ਕੇ ਜਾ ਰਹੇ ਹਾਂ ਕਿ ਮਨਮੁਖ ਬਣ ਕੇ ਜਾ ਰਹੇ ਹਾਂ, ਦੇਖਣਾ ਇਹ ਹੈ। ਅਸੀਂ ਬੁਰਿਆਈ ਲੈ ਕੇ ਜਾ ਰਹੇ ਹਾਂ ਕਿ ਚੰਗਿਆਈ ਲੈ ਕੇ ਜਾ ਰਹੇ ਹਾਂ, ਦੇਖਣਾ ਇਹ ਹੈ। ਮੈਂ ਗੁਰੂ ਦੇ ਸਨਮੁਖ ਹੋ ਕੇ ਜਾ ਰਿਹਾ ਕਿ ਗੁਰੂ ਤੋਂ ਬੇਮੁਖ ਹੋ ਕੇ ਜਾ ਰਿਹਾ, ਜਾਣਾ ਤਾਂ ਹੈ, ਇਹਨੂੰ ਤਾਂ ਕੋਈ ਰੋਕ ਨਹੀਂ ਸਕਦਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ। ਇਹ ਸਰੀਰ ਤਾਂ ਇੱਕ ਦਿਨ ਛੱਡਣਾ ਹੈ, ਇਹਨੂੰ ਸਦਾ ਤਾਂ ਕੋਈ ਰੱਖ ਨਹੀਂ ਸਕਿਆ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ, ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ। ਅਤੇ ਜੇ ਆਪਾਂ ਜਾਣਾ ਹੀ ਹੈ ਫਿਰ ਬੇਮੁੱਖ ਹੋ ਕੇ ਕਿਉਂ ਜਾਈਏ, ਫਿਰ ਨਗੂਰੇ ਹੋ ਕੇ ਕਿਉਂ ਜਾਈਏ, ਫਿਰ ਅਸੀਂ ਗੁਰੂ ਤੋਂ ਮੁੱਖ ਫੇਰ ਕੇ ਕਿਉਂ, ਮਨਮੁੱਖ ਬਣ ਕੇ ਸਾਕਤ ਬਣ ਕੇ ਬੁਰੇ ਕਰਮ ਕਰਕੇ ਕਿਉਂ ਜਾਈਏ। ਜੇ ਜਾਣਾ ਹੀ ਹੈ ਤਾਂ ਕੁਝ ਨੇਕ ਕਰਮ ਕਰਕੇ ਜਾਈਏ, ਕੁਝ ਜਿਹੜਾ ਅਸੀਂ ਚੰਗੇ ਗੁਣ ਨਾਮ ਦੀ ਖੱਟੀ ਖੱਟਣ ਆਏ ਹਾਂ, ਕਮ ਸੇ ਕਮ ਉਹ ਲਾਹਾ 'ਤੇ ਲੈ ਜਾਈਏ ਨਾ, ਜਿਹਦੇ ਲਈ ਆਏ ਹਾਂ। ਮੁੜ ਕੇ ਪਤਾ ਨਹੀਂ ਫਿਰ ਕਿਹੜੀ ਜੂਨੇ ਭੋਗਣਾ ਪੈਣਾ ਸਾਨੂੰ, ਕਿਹੜੀ ਜੂਨੇ ਪੈਣਾ ਪਏਗਾ ਅਤੇ ਕਿਹੜਾ ਕਿਹੜਾ ਸਮਾਂ ਸਾਨੂੰ ਭੋਗਣਾ ਪਏਗਾ। ਸਾਨੂੰ ਤਾਂ ਸੁਚੇਤ ਕੀਤਾ ਮਹਾਰਾਜ ਨੇ,

0: ਰਾਤ ਮੁੱਕਣ 'ਤੇ ਆ ਗਈ ਹੈ, ਤੂੰ ਜਿਹੜਾ ਲਾਹਾ ਲੈਣਾ ਸੀ ਕਿਉਂ ਨਹੀਂ ਲੈ ਰਿਹਾ? ਅਤੇ ਜੇ ਤੂੰ ਉਹ ਲਾਹਾ ਨਹੀਂ ਖੱਟ ਕੇ ਜਾਏਗਾ ਫਿਰ ਮੁੜ ਕੇ ਪਤਾ ਨਹੀਂ ਕਿਹੜੀ ਜੂਨੇ ਪੈਣਾ ਪੈਣਾ। ਹੁਣ ਤਾਂ ਮੌਕਾ ਦਿੱਤਾ, ਭਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ
1: ਕੇਵਲ ਨਾਮ।
0: ਕੇਵਲ ਨਾਮ, ਕਿਉਂ ਬੁਰੇ ਕਰਮ ਕਰੀਏ, ਕਿਉਂ ਮਾੜੇ ਕਰਮ ਕਰੀਏ? ਕਿਉਂਕਿ ਬੁਰੇ ਕਰਮ ਦਾ ਨਤੀਜਾ ਤਾਂ ਬੁਰਾ ਹੀ ਹੈ ਨਾ, ਚੰਗੇ ਦਾ ਚੰਗਾ। ਫਿਰ ਜੇ ਜਾਣਾ ਹੀ ਹੈ ਫਿਰ ਮੌਤ ਤਾਂ ਇੱਕ ਦਿਨ ਆਉਣੀ ਆਉਣੀ ਹੈ, ਅਤੇ ਫਿਰ ਚੰਗੀ ਮੌਤ ਮਰੀਏ, ਮਾਰੀ ਕਿਉਂ, ਮਾੜੀ ਕਿਉਂ? ਮਾੜੇ ਕਰਮ ਕਰਕੇ ਕਿਉਂ ਜਾਈਏ, ਚੰਗੇ ਕਰਮ ਕਰਕੇ ਜਾਈਏ। ਹੁਣ ਉਹ ਜਿਹੜਾ ਇੱਥੇ ਕਵੀ ਜੀ ਨੇ ਜਿਹੜਾ ਜ਼ਿਕਰ ਕੀਤਾ, ਸ਼ਾਇਦ ਕੱਲ੍ਹ ਦੇ ਦੀਵਾਨ 'ਚ ਸੁਣਿਆ ਹੋਵੇ, ਵੀ ਉਹ ਜਿਹੜਾ ਫਿਰ ਗ੍ਰੰਥ ਸੀ ਨਾ, ਉਹ ਪਿੰਡ ਡਰੋਲੀ ਦੇ ਵਿੱਚ ਜਿਹੜਾ ਉਹ ਸੇਵਾਦਾਰ ਲੈ ਕੇ ਚਲੇ ਗਏ, ਔਰ ਕਾਫੀ ਸਮਾਂ ਉਹ ਉੱਥੇ ਹੀ ਜਿਹੜੀ ਸੀ ਉਹ ਕਹਿ ਲਓ ਪੋਥੀ ਕਹਿ ਲਓ ਜਾਂ ਗ੍ਰੰਥ ਕਹਿ ਲਓ, ਪਿੰਡ ਡਰੋਲੀ ਵਿੱਚ ਕਾਫੀ ਸਮਾਂ ਉਹ ਬਾਣੀ ਦੀ ਪੋਥੀ ਰਹੀ ਹੈ। ਉਸ ਤੋਂ ਬਾਅਦ ਫਿਰ ਉਹ ਪਤਾ ਨਹੀਂ ਲੱਗ ਸਕਿਆ, ਕਿਉਂਕਿ ਘੱਲੂਘਾਰੇ ਵੀ ਇੰਨੇ ਵਰਤੇ ਆ, ਆ 84 ਦਾ ਘੱਲੂਘਾਰਾ ਵੀ ਆਪਾਂ ਰੋਜ਼ ਯਾਦ ਕਰ ਹੀ ਰਹੇ ਹਾਂ, ਕਿੰਨਾ ਉਹਦੇ ਵਿੱਚ ਨੁਕਸਾਨ ਹੋਇਆ, ਕਿੰਨਾ ਕੁਛ ਸਾਡੇ ਹੱਥੋਂ ਖਜ਼ਾਨਾ ਚਲਾ ਗਿਆ ਜਿਹੜਾ ਅੱਜ ਤੱਕ ਸਾਨੂੰ ਨਹੀਂ ਮਿਲਿਆ। ਐਸੇ ਘੱਲੂਘਾਰੇ ਹੋਏ, ਸਾਕੇ ਵਰਤੇ, ਗੁਰੂ ਕੇ ਸਿੰਘਾਂ ਨੂੰ, ਗੁਰੂ ਕੇ ਖਾਲਸੇ ਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ, ਘਾਹ ਪੱਤੇ ਖਾ ਕੇ ਗੁਜ਼ਾਰਾ ਕਰਨਾ ਪਿਆ। ਉਹ ਸਮਿਆਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਸਾਡਾ, ਬਹੁਤ ਹੱਥ ਲਿਖਤ ਐਸੇ ਗ੍ਰੰਥ ਨੇ ਜਿਹੜੇ ਉਸ ਵੇਲੇ ਮੌਜੂਦ ਆ, ਪਰ ਇਹਨਾਂ ਸਾਕਿਆਂ 'ਚ, ਇਹਨਾਂ ਘੱਲੂਘਾਰੀਆਂ ਦੇ ਵਿੱਚ ਅੱਜ ਸਾਨੂੰ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ। ਇਸ ਲਈ ਇਹਦਾ ਜਿਹੜਾ ਅਸੀਂ ਕਹਿੰਦੇ ਇੱਥੇ ਹੁਣ ਸੰਸਕਾਰ ਇਹਨਾਂ ਨੇ ਜਿਹੜਾ ਕੀਤਾ, ਪਰ ਇਹ ਗਿਆ ਤਾਂ ਹੈ। ਇੱਕ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨੂੰ ਬੜੀ ਇੱਜ਼ਤ ਦਿੰਦੇ, ਮਾਣ ਦਿੰਦੇ, ਪਿਆਰ ਸਤਿਕਾਰ ਦਿੰਦੇ ਸੀ, ਇਹਨੂੰ ਪੂਰੀ ਫੌਜ ਦਾ ਕਮਾਂਡਰ ਬਣਾ ਦਿੱਤਾ, ਦੀਵਾਨ ਦੀ ਪਦਵੀ ਦੇ ਦਿੱਤੀ ਇਹਨੂੰ। ਪਰ ਜਦੋਂ ਮਨ ਬੇਈਮਾਨ ਹੋ ਜਾਏ ਨਾ, ਤਾਂ ਫਿਰ ਕੀ ਹੈ, ਫਿਰ ਉਹ ਖੱਟ ਕੇ ਨਹੀਂ ਜਾਂਦਾ, ਫਿਰ ਉਹ ਸਭ ਕੁਝ ਗਵਾ ਕੇ ਜਾਂਦਾ ਹੈ। ਇਹ ਆਪਣਾ ਦੀਨ ਧਰਮ ਗਵਾ ਕੇ ਗਿਆ। ਮ੍ਰਿਤਕ ਭਇਓ ਇਮ ਧਰਮ ਗਵਾਇਓ, ਮੌਤ ਆ ਗਈ ਪਰ ਆਪਣਾ ਦੀਨ ਧਰਮ ਗਵਾ ਕੇ ਇਸ ਆਨੰਦ

ਕਵੀ ਜੀ ਕਹਿੰਦੇ ਹੁਣ ਅਗਲੇ ਪ੍ਰਸੰਗ ਵਿੱਚ ਇੱਥੇ ਹੁਣ ਦੇਵਾਨੰਦ ਚੰਦ ਦੀ ਜ਼ਿੰਦਗੀ ਦੀ ਲੀਲਾ ਸਮਾਪਤ ਹੋ ਗਈ। ਕਹਿੰਦੇ ਹੋਰ ਜਿਹੜੇ ਮਸੰਦ ਸੀ ਉਹਨਾਂ ਦੀ ਮੈਂ ਕਥਾ ਕਿੱਥੋਂ ਤੱਕ ਬਿਆਨ ਕਰਾਂ, ਕਿਵੇਂ ਕਿਵੇਂ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸਜਾਵਾਂ ਦਿੱਤੀਆਂ, ਜਿੱਦਾਂ ਜਿੱਦਾਂ ਦੇ ਜਿਸ ਜਿਸ ਤਰ੍ਹਾਂ ਦੇ ਕਰਮ ਕੀਤੇ ਉਸੇ ਉਸੇ ਤਰ੍ਹਾਂ ਦੇ ਫਲ ਉਹਨਾਂ ਨੂੰ ਭੋਗਣੇ ਪਏ ਆ। ਇਹ ਸੱਚ ਹੈ, ਅਸੀਂ ਮੰਨੀਏ ਭਾਵੇਂ ਨਾ ਮੰਨੀਏ, ਪਰ ਸੱਚ ਇਹੀ ਹੈ ਕਿ ਜਿਹਾ ਬੀਜੈ ਸੋ ਲੂਣੇ ਕਰਮਾਂ ਸੰਦੜਾ ਖੇ। ਜੋ ਬੀਜਾਂਗੇ ਉਹੀ ਵੱਢਣਾ ਪੈਣਾ ਹੈ। ਬੀਜਣ ਲੱਗਿਆਂ ਨਹੀਂ ਹੋਸ਼ ਹੁੰਦੀ ਬੰਦੇ ਨੂੰ ਵੀ ਮੈਂ ਕੀ ਕਰਮ ਕਰ ਰਿਹਾ, ਬੰਦੇ ਨੂੰ ਹੋਸ਼ ਨਹੀਂ ਹੁੰਦੀ ਅਤੇ ਕਈ ਚਿਰਾਂ ਤੱਕ ਉਹ ਇਹੀ ਖੁਸ਼ੀ ਮਨਾਉਂਦਾ ਰਹਿੰਦਾ ਵੀ ਜਿਹੜੇ ਮੈਂ ਕਰਮ ਕੀਤੇ ਉਹ ਮੇਰੇ ਤੋਂ ਬਿਨਾਂ ਕਿਸੇ ਨੂੰ ਪਤਾ ਹੀ ਨਹੀਂ ਹੈ। ਪਰ ਜਿਸ ਦਿਨ ਉਹ ਪੁੰਗਰਦਾ ਨਾ ਬੀਜਿਆ ਬੀਜ, ਜਦੋਂ ਕਰਮ ਕੀਤਾ ਪੁੰਗਰਦਾ, ਜਦੋਂ ਉਹ ਫਲ ਭੋਗਦਾ, ਫਿਰ ਉਹ ਧਾਹਾਂ ਮਾਰ ਮਾਰ ਕੇ ਰੋਂਦਾ ਵੀ ਮੈਂ ਕੀ ਕਰ ਬੈਠਾ, ਮੇਰੇ ਕੋਲੋਂ ਕੀ ਹੋ ਗਿਆ, ਮੈਂ ਉਦੋਂ ਸੋਚਿਆ ਕਿ ਉਹ ਨਹੀਂ, ਮੈਨੂੰ ਉਹਨੂੰ ਉਦੋਂ ਕਿਸੇ ਨੇ ਸਮਝਾਇਆ ਕਿ ਉਹ ਨਹੀਂ, ਉਸ ਵੇਲੇ ਮੱਤ ਮਰੀ ਹੋਈ ਸੀ, ਬੁੱਧੀ ਭ੍ਰਿਸ਼ਟ ਸੀ, ਉਦੋਂ ਪਤਾ ਨਹੀਂ ਲੱਗਾ। ਇਸ ਲਈ ਕੋਈ ਵੀ ਕਰਮ ਕਰੋ ਪਹਿਲਾਂ ਉਹਨੂੰ ਵਾਰ ਵਾਰ ਸੋਚੋ ਇਹਦਾ ਨਤੀਜਾ ਕੀ ਨਿਕਲੇਗਾ। ਮਾੜੇ ਕਰਮ ਦਾ ਨਤੀਜਾ ਮਾੜਾ ਹੈ, ਚੰਗੇ ਕਰਮ ਦਾ ਨਤੀਜਾ ਚੰਗਾ ਹੈ। ਜੋ ਬੀਜਾਂਗੇ ਉਹੀ ਵੱਢਾਂਗੇ, ਜੋ ਬੀਜਾਂਗੇ ਉਹੀ ਖਾਵਾਂਗੇ। ਬਸ ਸਿੱਧੀ ਜੀ ਗੱਲ ਹੈ, ਸਿੰਪਲ। ਮਹਾਰਾਜ ਕਹਿੰਦੇ ਤੂੰ ਜ਼ਹਿਰ ਬੀਜ ਕੇ ਅੰਮ੍ਰਿਤ ਨਹੀਂ ਲੈ ਸਕਦਾ, ਅੰਮ੍ਰਿਤ ਬੀਜ ਕੇ ਜ਼ਹਿਰ ਨਹੀਂ ਲੈ ਸਕਦਾ। ਕੰਡੇ ਬੀਜੇਗਾ ਕੰਡੇ ਮਿਲਣੇ ਆ, ਫੁੱਲ ਜਿਹੜੇ ਆ ਉਹ ਫੁੱਲ ਮਿਲਣੇ ਆ। ਜਿੱਦਾਂ ਦਾ ਬੀਜ ਤੇਰਾ ਹੋਏਗਾ, ਕਿੱਕਰ ਲਾ ਕੇ ਤੂੰ ਮਿੱਠੀਆਂ ਦਾਖਾਂ ਨਹੀਂ ਲੈ ਸਕਦਾ। ਇਸ ਵਾਸਤੇ ਹੁਣ ਅਪਰ ਮਸੰਦਨ ਕੀ ਕਥਾ, ਮੈਂ ਕਿੱਥੋਂ ਤੱਕ ਹੋਰ ਮਸੰਦਾਂ ਦੀ ਹਾਲਤ ਦੱਸਾਂ ਵੀ ਉਹਨਾਂ ਦੇ ਕਰਮਾਂ ਦਾ ਫਲ ਉਹਨਾਂ ਨੂੰ ਕਿਵੇਂ ਕਿਵੇਂ ਭੋਗਣ।

0: ਮਾਰੇ ਜਾ ਚੁੱਕੇ ਨੇ ਔਰ ਕਈ ਜਿਹੜੇ ਨੇ ਹਜੇ ਸਜਾਵਾਂ ਭੁਗਤ ਰਹੇ ਹਨ।
1: ਕੇਤਕ ਛੁਟੇ ਸਜਾਇਨ ਪਾਏ,
0: ਔਰ ਕਈ ਜਿਹੜੇ ਸੀ ਜਿਨ੍ਹਾਂ ਦਾ ਛੋਟਾ ਮੋਟਾ ਅਪਰਾਧ, ਕੋਈ ਛੋਟੀ ਮੋਟੀ ਭੁੱਲ ਗਲਤੀ ਕੀਤੀ, ਉਹਨਾਂ ਨੇ ਤੇ ਬਖਸ਼ਾ ਲਈ ਕਿ ਮਹਾਰਾਜ ਜੀ ਸਾਨੂੰ, ਅਸੀਂ ਤੇ ਉਹ ਫਲਾਣੇ ਮਗਰ ਲੱਗ ਕੇ ਆਹ ਕੰਮ ਕਰ ਬੈਠੇ, ਅਸੀਂ ਤੇ ਕਦੇ ਵੀ ਇਹ ਮਾੜਾ ਨਹੀਂ ਸੀ ਕਰਨਾ, ਪਰ ਸਾਨੂੰ ਸੰਗਤ ਹੀ ਮਾੜੀ ਮਿਲ ਗਈ। ਉਹਨਾਂ ਨੇ ਫਿਰ ਅਰਦਾਸ ਕੀਤੀ ਪਾਤਸ਼ਾਹ, ਲਿਖੈ ਕਤਹਿ ਨਾ ਛੁੱਟੀਐ ਖਿੰਨ ਖਿੰਨ, ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਤੇ ਜਿਹੜੇ ਮਹਾਰਾਜ ਨੇ ਦੇਖਿਆ ਵੀ ਇਹ ਬਹੁਤੇ ਵੱਡੇ ਕਸੂਰਵਾਰ ਨਹੀਂ, ਕਿਉਂਕਿ ਜਿਨ੍ਹਾਂ ਦੀ ਸੰਗਤ ਵਿੱਚ ਸੀ ਉਹਨਾਂ ਕਰਕੇ ਇਹਨਾਂ ਤੋਂ ਇਹ ਗਲਤੀਆਂ ਹੋਈਆਂ। ਕਈਆਂ ਨੂੰ ਮਹਾਰਾਜ ਨੇ ਬਖਸ਼ਿਆ ਵੀ ਹੈ, ਕਈਆਂ ਨੂੰ ਤੇ ਕਈ ਮੌਤ ਦੇ ਘਾਟ ਉਤਾਰੇ, ਕਈਆਂ ਨੂੰ ਸਜਾਵਾਂ ਦਿੱਤੀਆਂ, ਔਰ ਕਈਆਂ ਨੂੰ ਬਖਸ਼ਿਆ ਵੀ ਹੈ।
1: ਵੈ ਤਸਕਰ ਕੋ ਗਏ ਪਲਾਏ,
0: ਔਰ ਜਿਹੜੇ ਸੀ ਕਈ ਜਿਹੜੇ ਨੇ ਉਹ ਪਲਾਏ, ਮਤਲਬ ਦੌੜ ਜਾਣਾ, ਜਿਨ੍ਹਾਂ ਦੇ ਮਨ ਦੇ ਵਿੱਚ ਖੋਟ ਸੀ, ਮਨ ਜਿਹੜਾਂ ਦੇ ਚੋਰ ਸੀ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਉਹ ਤਾਂ ਫਿਰ ਖਿਸਕ ਗਏ, ਉਹਦੇ ਨੇੜੇ ਕਿਤੇ ਆਸ ਪਾਸ ਦਿਸੇ ਹੀ ਨਹੀਂ, ਪਤਾ ਨਹੀਂ ਕਿੱਥੇ ਜਾ ਕੇ ਉਹ ਲੁੱਕ ਛੁੱਪ ਗਏ। ਕਈ ਜਿਹੜੇ ਸੀ ਉਹ ਮਹਾਰਾਜ ਨੇ ਬਖਸ਼ਤੇ, ਕਈਆਂ ਨੂੰ ਸਜਾਵਾਂ ਮਿਲ ਗਈਆਂ, ਕਈ ਦੂਰ ਜਾ ਕੇ ਕਿਤੇ ਲੁੱਕ ਛੁੱਪ ਗਏ।
1: ਮਨ ਵਨ ਦੀਨ ਜੋ ਬਿਨੈ ਬਖਾਨੀ,
0: ਜਿਨ੍ਹਾਂ ਨੇ ਮਨ ਨੂੰ ਦੀਨ ਬਣਾ ਕੇ, ਨਿਮਾਣਾ ਬਣਾ ਕੇ, ਮਨ ਨੂੰ ਦੀਨ ਗਰੀਬੜਾ ਨਿਮਾਣਾ ਬਣਾ ਕੇ ਸਾਹਿਬ ਜੀ ਅੱਗੇ ਬੇਨਤੀ ਕੀਤੀ,
1: ਸੋ ਛੁਟਵਾਏ ਦੀਨ ਗੁਣ ਖਾਨੀ,
0: ਮਹਾਰਾਜ ਨੇ ਉਹਨਾਂ ਨੂੰ ਛੁਡਵਾ ਦਿੱਤਾ ਵੀ ਛੱਡ ਦਿਓ, ਇਹਨਾਂ ਦੇ ਮਨ ਦੀਨ ਬਣ ਗਏ। ਇਹ ਪਛਤਾਵਾ ਇਹਨਾਂ ਦਾ ਜ਼ਬਾਨੋਂ ਨਹੀਂ ਹੈ, ਇਹ ਜਿਹੜਾ ਪਛਤਾਵਾ ਹੈ ਇਹਨਾਂ ਦਾ ਮਨੋਂ ਹੈ, ਦਿਲੋਂ ਹੈ। ਇੱਕ ਹੁੰਦਾ ਨਾ ਵੀ ਬਾਹਰੋਂ ਚਲੋ ਕਹਿ ਦਿਉ ਜੀ ਮੇਰੇ ਕੋਲੋਂ ਗਲਤੀ ਹੋ ਗਈ, ਅੱਗੇ ਤੋਂ ਨਹੀਂ ਜੀ ਮੈਂ ਕਰਦਾ, ਅਤੇ ਅਗਲੇ ਦਿਨ ਫਿਰ ਉੱਥੇ ਹੀ ਖਲੋਤਾ, ਉਹ ਤਾਂ ਸਿਰਫ ਇੱਕ ਮੂੰਹੋਂ ਕਿਹਾ ਹੈ ਨਾ, ਪਛਤਾਵਾ ਤਾਂ ਅੰਦਰੋਂ ਹੈ ਹੀ ਨਹੀਂ ਸੀ। ਇੱਕ ਹੁੰਦਾ ਦਿਲੋਂ ਪਛਤਾਵਾ ਕਰਨਾ ਵੀ ਵਾਕਈ ਮੇਰੇ ਕੋਲੋਂ ਗਲਤੀ ਹੋਈ ਹੈ, ਵਾਕਈ ਮੇਰੇ ਕੋਲੋਂ ਭੁੱਲ, ਜਿਹੜਾ ਅੰਦਰੋਂ ਦਿਲ ਦੀ ਗਹਿਰਾਈ 'ਚੋਂ ਪਛਤਾਵਾ ਕਰਦਾ ਨਾ, ਉਹ ਜਦੋਂ ਕਹਿੰਦਾ ਵੀ ਮਹਾਰਾਜ ਬਖਸ਼ ਦਿਓ, ਉਸੇ ਵੇਲੇ ਬਖਸ਼ਿਆ ਵੀ ਜਾਂਦਾ, ਪਰ ਉਹਦਾ ਅਹਿਸਾਸ ਹੋਣਾ ਚਾਹੀਦਾ ਵੀ ਵਾਕਈ ਮੈਂ ਗਲਤੀ ਕੀਤੀ ਹੈ। ਸਿਰਫ ਇੱਕ ਦਿਖਾਵਾ ਨਹੀਂ ਵੀ ਚਲੋ ਕਹਿ ਦਿਓ, ਕਿਹਨੇ ਮੁੜ ਕੇ ਦੇਖਣਾ, ਨਹੀਂ। ਕਈਆਂ ਨੇ ਫਿਰ ਗੁਰੂ ਸਾਹਿਬ ਅੱਗੇ ਦੀਨ ਬਣ ਕੇ ਬੇਨਤੀ ਕੀਤੀ, ਮਹਾਰਾਜ ਨੇ ਫਿਰ ਉਹਨਾਂ ਨੂੰ ਛੁਡਵਾਉਣਾ ਕੀਤਾ ਹੈ।
1: ਜੈ ਕਹਿ ਪਸਰੇ ਸਿੰਘ ਭੁਜੰਗੇ,
0: ਜਹ ਕਹਿ, ਪਹਿਲਾਂ ਮਸੰਦ ਇੱਧਰ ਵੱਖ ਵੱਖ ਇਲਾਕਿਆਂ 'ਚ ਜਾਂਦੇ ਸੀ ਸਿੱਖੀ ਦਾ ਪ੍ਰਚਾਰ ਕਰਨ, ਹੁਣ ਮਹਾਰਾਜ ਨੇ ਮਸੰਦ ਪ੍ਰਥਾ ਖਤਮ ਕਰ ਦਿੱਤੀ ਹੈ, ਹੁਣ ਖਾਲਸਾ ਪੰਥ ਸਾਜਿਆ, ਹੁਣ ਗੁਰੂ ਕਾ ਖਾਲਸਾ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾਂਦਾ ਹੈ।
1: ਸ਼ਸਤਰ ਕੇਸ ਕਸ ਸੰਗ ਨੇ ਸੰਗੀ,
0: ਹੁਣ ਜਿਹੜੇ ਆ ਉਹ ਖਾਲਸੇ ਦਾ ਇੱਕ ਵੱਖਰਾ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਸੋਹਣੀ ਉੱਤੇ ਦਸਤਾਰ ਹੈ, ਦੁਮਾਲਾ ਹੈ, ਸਿਰ ਦੇ ਉੱਤੇ ਜੂੜਾ ਹੈ, ਕੰਘਾ ਹੈ, ਔਰ ਇਹ ਜਿਹੜਾ ਕਹਿ ਲਓ ਕੜਾ ਹੈ, ਔਰ ਕਸ਼ਹਿਰਾ ਸ੍ਰੀ ਸਾਹਿਬ, ਸੁੰਦਰ ਸਰੂਪ ਸਾਬਤ ਸੂਰਤ, ਬਾਣੇ ਔਰ ਬਾਣੀ ਦੇ ਧਾਰਨੀ ਬਣ ਕੇ ਵਿਚਰਦੇ ਹਨ।
1: ਔਰ ਗ੍ਰਾਮ ਮਨ ਤੇ ਗਹਿ ਮਸੰਦ,
0: ਔਰ ਜੇ ਕਿਹੜਾ ਜਿਹੜਾ ਜਿਵੇਂ ਪਹਿਲਾਂ ਕਿਹਾ ਲੁੱਕ ਛੁੱਪ ਗਏ, ਤੇ ਜਦੋਂ ਗੁਰੂ ਕਾ ਖਾਲਸਾ ਵਿਚਰਦਾ ਨਾ, ਤੇ ਜੇ ਕਿਤੇ ਉਹਨਾਂ ਦੀ ਨਜ਼ਰ ਕਿਤੇ ਲੁਕੇ ਛੁਬੇ ਤੇ ਪੈ ਜਾਂਦੀ ਹੈ, ਗਹੇ ਉਸੇ ਵੇਲੇ ਪਕੜ ਵੀ ਲੈਂਦੇ ਹਨ।
1: ਕਰੇ ਕੈਦ ਕੋ ਪ੍ਰਾਣ ਨਿਕੰਦ,
0: ਫਿਰ ਉਹ ਕੈਦ ਕਰ ਲੈਂਦੇ ਆ ਵੀ ਲੁੱਕ ਕੇ ਜਾਏਗਾ ਕਿੱਥੇ, ਕਿੰਨੀ ਦੇਰ ਲੁੱਕਦਾ ਫਿਰਦਿਆਂ ਫਿਰੇਗਾ, ਫਿਰ ਉਹਨੂੰ ਕੈਦ ਵਿੱਚ ਕਰਕੇ ਉਹਨੂੰ ਬੰਦੀ ਬਣਾ ਕੇ ਲਿਆਉਂਦੇ ਆ, ਫਿਰ ਉਹਨੂੰ ਸਜਾਵਾਂ ਜਿਹੜੀਆਂ ਨੇ ਉਹ ਮਿਲਦੀਆਂ ਹਨ।
1: ਦੇਸ਼ਨ ਤੇ ਦਰਸ਼ਨ ਕੋ ਆਵੇ,
0: ਦੂਰੋਂ ਦੂਰੋਂ ਸਿੱਖ ਸੰਗਤਾਂ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆ ਰਹੀਆਂ ਹਨ।
1: ਹਿੰਦੁਨ ਤੁਰਕਨ ਤੇਜ ਦਿਖਾਵੇ,
0: ਭਾਵੇਂ ਉਹ ਕਿਸੇ ਵੀ ਧਰਮ ਵਰਗ ਦਾ ਹੈ, ਹਿੰਦੂ ਹੈ ਭਾਵੇਂ ਤੁਰਕ ਹੈ, ਕਈ ਹੈ ਸ਼ਰਧਾ ਭਾਵਨਾ ਵਾਲੇ ਜਿਹੜੇ ਗੁਰੂ ਸਾਹਿਬ ਜੀ ਉੱਤੇ ਸ਼ਰਧਾ ਭਾਵਨਾ ਰੱਖਦੇ ਆ, ਉਹ ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਦੇਖਿਆ ਹੋਇਆ ਉਹਨਾਂ ਨੇ, ਇਸ ਲਈ ਉਹ ਗੁਰੂ ਸਾਹਿਬ ਦੇ ਦਰ

0: ਦਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ। ਸਿੱਖ ਸੰਗਤਾਂ ਉਹਨਾਂ ਨੂੰ ਆਪਣੀ ਕਮਾਈ ਵਿੱਚੋਂ ਦਸਵੰਦ ਜਿਹੜਾ ਉਹ ਗੁਰੂ ਘਰ ਵਾਸਤੇ ਦਿੰਦੀਆਂ ਹਨ।
1: ਰਾਖੇ ਸੰਗਰੇ ਸਾਂਭ ਆਵਾਸ,
0: ਤੇ ਗੁਰੂ ਕਾ ਖਾਲਸਾ ਫਿਰ ਰਾਖੇ ਸਾਂਭ ਆਵਾਸ ਆਪਣੇ ਘਰ ਵਿੱਚ ਉਹਨੂੰ ਸਾਂਭ ਕੇ ਰੱਖਦੇ ਹਨ।
1: ਜਬ ਦਰਸ਼ਨ ਕੋ ਸੋ ਚੱਲ ਆਵੇ,
0: ਕਈ ਤੇ ਸੰਗਤਾਂ ਸਿੱਧਾ ਆਨੰਦਪੁਰ ਸਾਹਿਬ ਆ ਰਹੀਆਂ ਨੇ, ਤਿਲ ਫੁੱਲ ਪਿਟਾਵਾਂ ਲੈ ਕੇ, ਆਪਣਾ ਦਸਵੰਧ ਲੈ ਕੇ, ਤੇ ਜਿੱਥੇ ਜਿੱਥੇ ਗੁਰੂ ਕਾ ਖਾਲਸਾ ਗੁਰਮਤ ਦਾ ਪ੍ਰਚਾਰ ਕਰ ਰਿਹਾ ਉੱਥੇ ਸੰਗਤਾਂ ਉਹਨਾਂ ਨੂੰ ਦਸਵੰਧ ਦਿੰਦੀਆਂ, ਫਿਰ ਉਹ ਲਿਆ ਕੇ ਉਹਨੂੰ ਰੱਖ ਲੈਂਦੇ ਆ। ਜਦੋਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਉਹ ਆਉਂਦੇ ਨੇ ਅਨੰਦਪੁਰ ਸਾਹਿਬ, ਤੇ ਉਹ ਸਾਰੀ ਸਿੱਖ ਸੰਗਤ ਦੀਆਂ ਪਿਟਾਵਾਂ ਲੈ ਕੇ ਆਉਂਦੇ ਹਨ।
1: ਸਕਲ ਅਕੋਰ ਹਜੂਰ ਚੜਾਵੇ,
0: ਔਰ ਪੂਰੀ ਇਮਾਨਦਾਰੀ ਦੇ ਨਾਲ ਸਤਿਗੁਰੂ ਜੀ ਦੇ ਅੱਗੇ ਲਿਆ ਕੇ ਉਹ ਪਿਟਾਵਾਂ ਰੱਖਦੇ ਹਨ।
1: ਛੋਟੇ ਮਸੰਦਨ ਤੇ ਸਭ ਸੰਗਤ,
0: ਔਰ ਸ਼ੁਕਰਾਨਾ ਕਰਦੀਆਂ ਨੇ ਸੰਗਤਾਂ ਵੀ, ਮਹਾਰਾਜ ਜੀ ਸ਼ੁਕਰ ਹੈ ਇਹਨਾਂ ਮਸੰਦਾਂ ਤੋਂ ਛੁਟਕਾਰਾ ਮਿਲ ਗਿਆ, ਕਿਉਂਕਿ ਇਹਨਾਂ ਨੇ ਦੁਖੀ ਬਹੁਤ ਕੀਤਾ ਸੀ, ਤੰਗ ਬੜਾ ਕਰਨਾ, ਔਰ ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲੇ ਹੋ ਗਏ ਸੀ, ਨਸ਼ਿਆਂ ਦੇ ਸੇਵਨ ਕਰਨ ਵਾਲੇ ਔਰ ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲੇ ਹੋ ਗਏ। ਹੁਣ ਸੰਗਤਾਂ ਕਹਿੰਦੀਆਂ ਮਹਾਰਾਜ ਅਸੀਂ ਬੜੇ ਪ੍ਰਸੰਨ ਹਾਂ, ਜਦੋਂ ਦਾ ਤੁਸੀਂ ਖਾਲਸਾ ਪੰਥ ਸਾਜਿਆ ਸਤਿਗੁਰੂ ਮਹਾਰਾਜ ਜੀ ਇਹਨਾਂ ਮਸੰਦਾਂ ਤੋਂ ਛੁਟਕਾਰਾ ਹੋਇਆ, ਸਾਨੂੰ ਹੁਣ ਬਹੁਤ ਵੱਡੀ ਖੁਸ਼ੀ ਮਿਲੀ ਹੈ।
1: ਬਿਰਤੇ ਅਜਬ ਰੀਤ ਕੇ ਰੰਗਤ,
0: ਤੁਸੀਂ ਇਹ ਜਿਹੜੀ ਅਜਬ ਰੀਤ ਚਲਾਈ ਹੈ ਨਾ ਮਹਾਰਾਜ, ਖਾਲਸਾ ਪੰਥ ਸਾਜ ਕੇ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ।
1: ਇੱਕ ਦਿਨ ਉੱਚੇ ਥਲ ਗੁਰ ਥਿਰੇ,
0: ਸਮਾਂ ਬਤੀਤ ਹੁੰਦਾ ਗਿਆ, ਸਤਿਗੁਰੂ ਮਹਾਰਾਜ ਜੀ ਜਿਹੜਾ ਵੀ ਭਾਵਨਾ ਸ਼ਰਧਾ ਨਾਲ ਆਉਂਦਾ ਉਹਨਾਂ ਨੂੰ ਨਿਵਾਜਦੇ ਨੇ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਬਾਹਰ ਬਾਰ ਗਏ ਨੇ ਆਪਣੇ ਯੋਧਿਆਂ ਨੂੰ ਨਾਲ ਲੈ ਕੇ, ਉੱਚੀ ਥਾਂ ਉੱਚੀ ਜਿਹੜੀ ਹੈ ਥਾਂ ਸਤਿਗੁਰੂ ਮਹਾਰਾਜ ਜੀ ਬਿਰਾਜਮਾਨ ਹੋ ਕੇ ਬੈਠੇ ਹਨ।
1: ਦੂਰ ਸੋਰ ਬਲੋਕਨ ਕਰੇ,
0: ਦੂਰ ਕਹਿੰਦੇ ਨੇ ਕੋਈ ਜਿਹੜਾ ਉਹ ਚੱਲ ਕੇ ਆ ਰਿਹਾ ਤੇ ਮਹਾਰਾਜ ਦੀ ਨਜ਼ਰ ਉਹਦੇ ਤੇ ਪਈ ਹੈ।
1: ਪ੍ਰਥਮ ਸਮੁਖ ਕੋ ਆਵੇ ਤੁਰੇ,
0: ਹੁਣ ਦੂਰੋਂ ਮਹਾਰਾਜ ਉੱਚੀ ਥਾਂ ਬੈਠੇ ਆ, ਦੂਰੋਂ ਜਿਹੜਾ ਆ ਰਿਹਾ ਉਹ ਸਿੱਧਾ ਪਹਿਲਾਂ ਆਉਂਦਾ, ਜਦੋਂ ਉਹ ਆਉਂਦਾ ਆਉਂਦਾ ਨੇੜੇ ਨੂੰ ਹੋਇਆ ਹੈ।
1: ਨਿਕਟੇ ਆਏ ਸਲਤਾ ਦਿਸ ਮੁਰੇ,
0: ਜਦੋਂ ਉਹ ਆਇਆ ਜਿਵੇਂ ਨਾ ਬੰਦਾ ਆ ਰਿਹਾ ਹੋਵੇ ਗੁਰੂ ਸਾਹਿਬ ਨੂੰ ਮਿਲਣ ਪਰ ਮੁੜ ਕੇ ਹਿੰਮਤ ਨਾ ਪੈਂਦੀ ਹੋਵੇ, ਉਹ ਫਿਰ ਇੱਕਦਮ ਮੁੜ ਗਿਆ। ਸਲਤਾ ਮਤਲਬ ਨਾਲ ਨਦੀ ਸੀ, ਉਹ ਨਦੀ ਵਾਲੇ ਪਾਸੇ ਨੂੰ ਇੱਕਦਮ ਹੋ ਮੁੜਿਆ ਹੈ।
1: ਇੱਕ ਨਰਕੋ ਤਬ ਤੁਰਤ ਬਿਠਾਇਓ,
0: ਮਹਾਰਾਜ ਦੀ ਨਜ਼ਰ ਉਹਦੇ ਤੇ ਪੈ ਗਈ ਵੀ ਆ ਤੇ ਮੇਰੇ ਵੱਲ ਹੀ ਰਿਹਾ ਸੀ ਪਰ ਇਹ ਇੱਕਦਮ ਨਦੀ ਵਾਲੇ ਪਾਸੇ ਨੂੰ ਕਿਉਂ ਮੁੜ ਗਿਆ। ਸਾਹਿਬ ਜੀ ਨੇ ਆਪਣਾ ਸਿੰਘ ਉਸੇ ਵੇਲੇ ਭੇਜਿਆ ਵੀ ਉਹ ਜਿਹੜਾ ਨਦੀ ਵਾਲੇ ਪਾਸੇ ਨੂੰ ਮੁੜਿਆ ਨਾ ਉਹਦੇ ਕੋਲ ਜਾਓ ਤੇ ਉਹਨੂੰ ਸੱਦ ਕੇ ਲਿਆਉਣਾ ਕਰੋ।
1: ਇਨਕੋ ਬੂਝੋ ਕੋ ਕਿਤੇ ਆਇਓ,
0: ਉਹਨੂੰ ਜਾਓ ਜਾ ਕੇ ਪੁੱਛੋ ਤੂੰ ਕੌਣ ਹੈ, ਕਿੱਥੋਂ ਚੱਲ ਕੇ ਆਇਆ ਹੈ।
1: ਪੁੱਛੈ ਢਾਏ ਜਾਏ ਨਰਸੇ,
0: ਕਹਿੰਦੇ ਉਸੇ ਵੇਲੇ ਉਹ ਸਿੰਘ ਦੌੜ ਕੇ ਗਿਆ, ਜਲਦੀ ਨਾਲ ਛੇਤੀ ਨਾਲ ਉਹਨੂੰ ਜਾ ਕੇ ਮਿਲਣਾ ਕੀਤਾ।
1: ਹਮ ਬਰਾੜ ਹੈ ਭਾਕੇ ਤੇ,
0: ਹੁਣ ਜਦੋਂ ਉਹਨੂੰ ਪੁੱਛਿਆ ਵੀ ਭਾਈ ਤੂੰ ਕੌਣ ਹੈ ਕਿੱਥੋਂ ਆਇਆ, ਉਹ ਇੱਕਦਮ ਘਬਰਾ ਗਿਆ। ਜਦੋਂ ਘਬਰਾ ਗਿਆ ਤੇ ਉਹਦੇ ਮੂੰਹੋਂ ਕੁਝ ਹੋਰ ਤਾਂ ਨਿਕਲਿਆ ਨਹੀਂ, ਬਸ ਇਹ ਨਿਕਲਿਆ ਵੀ ਅਸੀਂ ਬਰਾੜ ਜਿਹੜਾ ਉਹ ਹੁੰਦੇ ਹਾਂ।
1: ਜਬ ਗੁਰ ਸੰਗ ਬਤਾਇਓ ਆਏ,
0: ਉਹ ਜਾ ਕੇ ਸਿੰਘ ਨੇ ਦੱਸਿਆ ਵੀ ਮਹਾਰਾਜ ਜੀ ਉਹ ਇਸ ਤਰ੍ਹਾਂ ਆਪਣਾ ਪਤਾ ਦੱਸਦਾ ਹੈ।
1: ਤਵ ਕੇਤਕ ਨਰ ਪੱਟੇ ਦਵਾਏ,
0: ਮਹਾਰਾਜ ਨੇ ਦੁਬਾਰਾ ਭੇਜਿਆ ਵੀ ਉਹਨੂੰ ਜਾਣ ਨਹੀਂ ਦੇਣਾ, ਜਾਓ ਜਾ ਕੇ ਛੇਤੀ ਨਾਲ ਉਹਨੂੰ ਰੋਕਣਾ ਕਰੋ।
1: ਆਨ ਹੋ ਮੋਰ ਜਾਣਨੇ ਦੀਜੇ,
0: ਉਹਨੂੰ ਜਾਣ ਨਹੀਂ ਦੇਣਾ, ਉਹਨੂੰ ਪਕੜ ਕੇ ਸਾਡੇ ਕੋਲ ਲੈ ਕੇ ਆਉਣਾ ਕਰੋ।
1: ਕਿਤ ਤੇ ਕੌਣ ਹੈ ਬਖੀਜੇ,
0: ਅਸੀਂ ਪਰਖ ਕੇ ਦੱਸਦੇ ਹਾਂ ਵੀ ਉਹ ਕੌਣ ਹੈ ਕਿੱਥੋਂ ਆਇਆ ਹੈ।
1: ਢਾਏ ਜਾਏ समुदाय सोल जाए।
0: दो चार सिंह दौड़ के गए ते जाके उन्हूं पकड़ लिया। उन्हें आख्या भी तेनू जान नहीं देना, गुरु कलगी तर पातशाह जी बुलाउंदे हन।
1: करे खरे सत गुरे अगवाए।
0: लियांदा बाहों पकड़ के, जदों बाहों पकड़ के लियांदा अगवाए, सतगुरु महाराज दे सामने लिया के उन्हूं खड़ाया है।
1: उतर तो रंगम धरी उपायन।
0: जदों सतगुरु महाराज जी दे कोल आया ते आके उन्हें की कीता, कहिंदा भी मैनूं छड़ दिओ, आके सतगुरु दे चरणां दे विच भेटा अर्पण करदा है।
1: परसे अरविंदन सम पायन।
0: ते महाराज दे चरणां विच अपना सीस रख के मत्था टेकदा, मतलब गुरु साहब नूं जाणदा है, इनू पता है कि गुरु साहब दे चरणां च किवें आईदा है। आया आके भेटा रखी और साहब दे चरणा च मत्था टेकिया।
1: मुझे प्रथम कहो किमें आए।
0: महाराज जी पुछन लगे, कौन है तू, कित्थों दी चल के आया है।
1: ओ बहलो के कोरिया लाए।
0: ये जदो बोलिया ना ते फिर सतगुरु जी बोल पे, कहिंदे ओ भाई बहलो के। भाई बहलो जी दा नाम सुनिया तुसी, भाई बहलो सब तो ਪਹਿਲੋਂ ਇਹ ਮਹਾਨ ਗੁਰਸਿੱਖ ਹੋਏ ਨੇ ਗੁਰੂ ਘਰ ਦੇ ਵਿੱਚ ਭਾਈ ਬਹਿਲੋਂ ਕੇ। ਇਹ ਭਾਈ ਬਹਿਲੋਂ ਦੀ ਵੰਸ਼ ਵਿੱਚੋਂ ਨੇ, ਜਿਹੜਾ ਗੁਰੂ ਸਾਹਿਬ ਨੂੰ ਆ ਤੇ ਮਿਲਣ ਰਿਹਾ ਸੀ ਪਰ ਹਿੰਮਤ ਨਹੀਂ ਪਈ ਤੇ ਰਸਤਾ ਬਦਲ ਲਿਆ। ਜਦੋਂ ਇਹਨੂੰ ਮਹਾਰਾਜ ਨੇ ਪੁੱਛਿਆ ਬੋਲਿਆ ਨਾ, ਜਦੋਂ ਨਾ ਬੋਲਿਆ ਤੇ ਸਤਿਗੁਰੂ ਜੀ ਹੱਸ ਕੇ ਮੁਸਕਰਾ ਕੇ ਕਹਿੰਦੇ ਬਹਿਲੋ ਕੇ ਕੂਰ ਅਲਾਏ, ਝੂਠ ਬੋਲਦਾ, ਦੱਸ ਹੁਣ ਤੂੰ ਕੌਣ ਹੈ, ਕਿੱਥੋਂ ਆਇਆ ਹੈ।
1: ਸੁਨ ਗੁਰਦਾਸ ਸੱਚ ਤਬ ਕਹਿਓ।
0: ਇਹਦਾ ਨਾਮ ਹੈ ਗੁਰਦਾਸ। ਦੋ ਭਾਈ ਗੁਰਦਾਸ ਜੀ ਹੋਇਆ, ਇੱਕ ਆਪਾਂ ਕਬਿੱਤ ਤੇ ਵਾਰਾਂ ਪੜ੍ਹਦੇ ਹਾਂ ਨਾ ਭਾਈ ਗੁਰਦਾਸ ਜੀ ਦੀਆਂ, ਔਰ ਇੱਕ ਇਹ ਭਾਈ ਗੁਰਦਾਸ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ ਵਿੱਚ ਆਖਿਆ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਦੂਜਿਆਂ ਭਾਈ ਗੁਰਦਾਸ ਨੇ, ਇਹ ਭਾਈ ਬਹਿਲੋ ਦੀ ਵੰਸ਼ ਵਿੱਚੋਂ ਨੇ। ਤੇ ਮਹਾਰਾਜ ਜੀ ਨੇ ਜਦੋਂ ਕਿਹਾ ਭਾਈ ਬਹਿਲੋ ਕੇ ਦੱਸ, ਫਿਰ ਸੁਨ ਗੁਰਦਾਸ ਸੱਚ ਤਬ ਕਹਿਓ, ਫਿਰ ਇਹ ਸੱਚ ਜਿਹੜਾ ਉਹ ਸਾਰਾ ਦੱਸਦਾ ਸੁਣਾਉਂਦਾ ਹੈ।
1: ਹਮ ਪ੍ਰਭ ਇਤ ਊਤ ਇਮ ਡਰ ਲਹਿਓ।
0: ਮਹਾਰਾਜ ਜੀ ਮੇਰੇ ਮਨ 'ਚ ਬਹੁਤ ਵੱਡਾ ਡਰ ਬੈਠਾ ਹੋਇਆ ਸੀ, ਮੈਂ ਡਰਦਾ ਮਾਰਾ ਇੱਤ ਉੱਤ ਇੱਧਰ ਉੱਧਰ ਫਿਰ ਰਿਹਾ ਸੀ, ਕਦੀ ਇੱਧਰ ਕਦੀ ਉੱਧਰ ਕਦੀ ਕਿਤੇ, ਇਸ ਤਰ੍ਹਾਂ ਮੈਂ ਦਰ ਬਦਾਰ ਭਟਕ ਰਿਹਾ ਸੀ।
1: ਜਬ ਮਸੰਦ ਮਾਰੇ ਤੁਮ ਮਹਾ।
0: ਹੁਣ ਇਹ ਗੱਲ ਪਤਾ ਕਦੋਂ ਦੀ ਹੈ, ਜੇ ਤੁਸੀਂ ਇਤਿਹਾਸ ਤੁਹਾਨੂੰ ਯਾਦ ਹੋਵੇ, ਜਿਸ ਵੇਲੇ ਰਾਮ ਰਾਏ ਦੇ ਕੋਲ ਦੇਹਰਾਦੂਨ ਦੇ ਇਲਾਕੇ ਵਿੱਚ, ਜਦੋਂ ਮਹਾਰਾਜ ਜੀ ਪਾਉਂਟਾ ਸਾਹਿਬ ਦੇ ਅਸਥਾਨ 'ਤੇ ਸੀ, ਅਤੇ ਜਦੋਂ ਰਾਮ ਰਾਏ ਦੇ ਦਰ 'ਤੇ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਗਏ, ਉਸ ਵੇਲੇ ਵੀ ਮਹਾਰਾਜ ਨੇ ਮਸੰਦਾਂ ਦਾ ਸੌਦਾ ਫੇਰਿਆ ਸੀ, ਇਹ ਉਸ ਵੇਲੇ ਉੱਥੇ ਮੌਜੂਦ ਸੀ।
1: ਮੈਂ ਪੰਜਾਬ ਕੋਰ ਢਿੱਗ ਰਹਾ।
0: ਜਾਂ ਕਹਿੰਦੇ ਮੈਂ ਜਿਹੜਾ ਸੀ ਪੰਜਾਬ ਕੋਰ ਦੇ ਕੋਲ ਹੀ ਰਹਿੰਦਾ ਸੀ, ਜਿਹੜੇ ਰਾਮ ਰਾਏ ਦੀ ਘਰ ਵਾਲੀ ਜਿਹੜੀ ਹੈ ਪੰਜਾਬ ਕੋਲ, ਉਹਦੇ ਕੋਲ ਮੈਂ ਰਹਿਣਾ ਕੀਤਾ ਹੈ।
1: ਜਿੱਤੇ ਲੋਕ ਪਾਛੇ ਤੇ ਤੇਰੇ।
0: ਕਹਿੰਦੇ ਨੇ ਮੈਂ ਸੇਵਕ ਬਣ ਕੇ ਆਪਣੇ ਮਨੋਂ ਸੱਚੇ ਮਨ ਨਾਲ ਸੇਵਾ ਜਿਹੜੀ ਆ ਉੱਥੇ ਨਿਭਾਈ ਹੈ।
1: ਸਗਰੇ ਬੈਰ ਮੋਏ ਸੰਗ ਕਰੇ।
0: ਪਰ ਜਦੋਂ ਮੈਂ ਪੰਜਾਬ ਕੌਰ ਜਿਹੜਾ ਉਹਨਾਂ ਨੇ ਮੈਨੂੰ ਨੇੜੇ ਕਰਕੇ ਰੱਖਿਆ, ਮੈਂ ਉਹਨਾਂ ਦਾ ਪਰਮ ਪਿਆਰਾ ਸੇਵਕ ਬਣ ਕੇ ਰਿਹਾ, ਪਰ ਜਿਹੜੇ ਨਾਲ ਦੇ ਹੋਰ ਸੇਵਾਦਾਰ ਸੀ ਉਹ ਮੇਰੇ ਨਾਲ ਈਰਖਾ ਕਰਨ ਲੱਗ ਪਏ, ਉਹ ਮੇਰੇ ਨਾਲ ਨਫ਼ਰਤ ਜਿਹੜੀ ਆ ਉਹ ਕਰਦੇ ਸਨ।
1: ਮਿਲ ਸਤਿਗੁਰ ਕੋ ਇਤੋ ਲਿਆਇਓ।
0: ਸਤਿਗੁਰੂ ਮਹਾਰਾਜ ਜੀ ਉਹ ਮੇਰੇ ਨਾਲ ਵੈਰ ਕਮਾਉਂਦੇ ਸੀ, ਵੈਰ ਕਮਾਉਂਦਿਆਂ ਉਹਨਾਂ ਨੇ ਕਈ ਵਾਰ ਮੈਨੂੰ ਤੰਗ ਪਰੇਸ਼ਾਨ ਜਿਹੜਾ ਕੀਤਾ, ਅਤੇ ਮੈਂ ਇਹ ਚਾਹੁੰਦਾ ਸੀ ਵੀ ਇੱਕ ਵਾਰੀ ਸਤਿਗੁਰੂ ਪਾਤਸ਼ਾਹ ਜੀ ਨਾਲ ਮੁਲਾਕਾਤ ਹੋ ਜਾਏ, ਅਤੇ ਸਤਿਗੁਰੂ ਨੂੰ ਮੈਂ ਮਿਲ ਪਵਾਂ, ਅਤੇ ਸਤਿਗੁਰੂ ਨੂੰ ਸਾਰੀ ਹਾਲਤ ਅਵਸਥਾ ਜਿਹੜੀ ਹੈ ਉਹ ਮੈਂ ਦੱਸਣਾ ਕਰਾਂ। ਇਸ ਲਈ ਮੈਂ ਉੱਥੋਂ ਦੀ ਆ ਕੇ ਇੱਧਰ ਉੱਧਰ ਭਟਕ ਰਿਹਾ ਸੀ, ਪਰ ਤੁਸੀਂ ਮੈਨੂੰ ਪਛਾਣ ਲਿਆ, ਮੇਰੀ ਹਿੰਮਤ ਨਹੀਂ ਸੀ ਪੈਂਦੀ ਕਿ ਮੈਂ ਤੁਹਾਡੇ ਸਨਮੁੱਖ ਹੋ ਸਕਾਂ। ਇਹ ਉੱਥੇ ਦੇਹਰਾਦੂਨ ਦੇ ਇਲਾਕੇ ਵਿੱਚ ਜੋ ਉੱਥੇ ਕੁਝ ਵਾਪਰਿਆ ਜੋ ਹੋਇਆ ਉਹ ਸਾਰਾ ਕੁਝ ਮਹਾਰਾਜ ਜੀ ਨੂੰ ਦੱਸੇਗਾ, ਫਿਰ ਸਤਿਗੁਰੂ ਜੀ ਅੱਗੋਂ ਸੁਣ ਕੇ ਇਹਨੂੰ ਕਿਹੜੀ ਬਖਸ਼ਿਸ਼ ਦੇ ਕੇ ਨਿਵਾਜਣਗੇ, ਉਹ ਅਗਲੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ। ਇਤਿਹਾਸ ਦੇ ਨਾਲ ਨਾਲ ਸੁਰਤ ਨੂੰ ਆਪਾਂ ਲੈ ਕੇ ਚੱਲੀਏ ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚ। ਅੱਜ 3 ਜੂਨ ਹੈ ਅਤੇ 1984 ਦੇ ਵਿੱਚ 3 ਜੂਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ। ਬੇਅੰਤ ਸਿੱਖ ਸੰਗਤਾਂ ਸ਼ਹੀਦੀ ਦਿਹਾੜੇ ਵੇਲੇ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਨੇ, ਔਰ ਕਰਫਿਊ ਵੀ ਜਿਹੜਾ ਸੀ ਇਹਨਾਂ ਨੇ ਲਗਾਇਆ ਅਤੇ ਕੁਝ ਸਵੇਰੇ ਜਿਹੜੀ ਆ ਉਹ ਢਿੱਲ ਵੀ ਦਿੱਤੀ ਸੀ, ਕਿਉਂਕਿ ਮਨ ਦੇ ਵਿੱਚ ਖੋਟ ਹੈ ਨਾ, ਪਲੈਨਿੰਗ ਜਿਹੜੀ ਕਰਕੇ ਬੈਠੇ ਆ। ਇਹਨਾਂ ਨੇ ਕਰਫਿਊ ਦੇ ਵਿੱਚ ਢਿੱਲ ਵੀ ਦਿੱਤੀ ਸੀ ਤਾਂ ਕਿ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਆ ਸਕਣ। ਅੱਜ ਕੋਈ ਫਾਇਰਿੰਗ ਨਹੀਂ ਹੋਈ, ਕੋਈ ਅਟੈਕ, ਕੋਈ ਹਮਲਾ ਨਹੀਂ ਹੋਇਆ। ਅੱਜ ਜਿਹੜੀ ਹੁਣ ਰਾਤ ਲੰਘਣੀ ਹੈ ਨਾ, ਜਿਹੜਾ ਅੰਮ੍ਰਿਤ ਵੇਲਾ ਹੋਣਾ, ਉਦੋਂ ਫਿਰ ਪਹਿਲੀ ਜਿਹੜੀ ਆ ਉਹ ਗੋਲਾ ਵੀ ਦਾਗੇ ਆ ਜਾਣਾ ਅਤੇ ਗੋਲੀ ਵੀ ਚੱਲਣੀ ਆ। ਅੱਜ ਸਾਰਾ ਦਿਨ ਬਸ ਮੋਰਚੇ ਸੰਭਾਲੇ ਗਏ, ਪਲੈਨਿੰਗ ਕੀਤੀ ਗਈ ਕਿ ਕਿੱਥੇ ਕਿੱਥੇ ਜਿਹੜੀਆਂ ਇਹ ਬਟਾਲੀਅਨ ਆਈ ਹੈ, ਲੱਖਾਂ ਦੀ ਤਾਦਾਦ ਵਿੱਚ ਇਹਨਾਂ ਦੇ ਮੋਰਚੇ ਜਿਹੜੇ ਆ ਉਸ ਵੇਲੇ ਬਣਾਏ ਗਏ। ਗੁਰੂ ਕੇ ਸਿੰਘਾਂ ਜਿਹੜੇ ਅੰਦਰ ਨੇ ਉਹਨਾਂ ਨੇ ਵੀ ਆਪਣੇ ਮੋਰਚੇ ਸੰਭਾਲੇ ਹੋਏ ਆ। ਘੰਟਾ ਘਰ ਵਾਲੇ ਪਾਸੇ ਦਾ ਅਕਾਲ ਤਖਤ ਸਾਹਿਬ ਹੈ ਜਿੱਥੇ ਲੰਗਰ ਹਾਲ ਹੈ, ਉਸ ਟੈਂਕੀ ਔਰ ਜਿਹੜੇ ਇਹ ਬੁੰਗੇ ਨੇ ਉਹਨਾਂ ਸਾਰਿਆਂ 'ਤੇ ਗੁਰੂ ਕੇ ਪਿਆਰਿਆਂ ਨੇ ਮੋਰਚੇ ਜਿਹੜੇ ਆ ਉਹ ਲਗਾਏ ਹੋਏ ਨੇ। ਹੁਣ ਇਹ ਜਿਹੜਾ ਕੁਲਦੀਪ ਬਰਾੜ ਇਹ ਚਾਹੁੰਦਾ ਹੈ ਵੀ ਮੈਂ ਦੇਖਣਾ ਚਾਹੁੰਦਾ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹ ਕੀ ਸੋਚ ਰਹੇ ਆ, ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ, ਉਹ ਜਾਣਨਾ ਚਾਹੁੰਦਾ ਸੀ। ਕੁਝ ਪੱਤਰਕਾਰ ਗਏ ਨੇ ਸਵਾਲ ਜਵਾਬ ਕਰਨ ਲਈ, ਕੁਛ ਇਹਨੇ ਆਪ ਭੇਜੇ ਨੇ ਵੀ ਆਹ ਸਵਾਲ ਉਹਨਾਂ ਨੂੰ ਜਾ ਕੇ ਕਰਿਓ, ਜਦੋਂ ਉਹ ਜਵਾਬ ਦੇਣਗੇ ਮੈਨੂੰ ਉਹਨਾਂ ਦੇ ਮਨ ਦੀ ਅਵਸਥਾ ਪਤਾ ਲੱਗ ਜਾਏਗੀ ਵੀ ਉਹ ਚਾਹੁੰਦੇ ਕੀ ਆ। ਕਿਤੇ ਡਰ ਤਾਂ ਨਹੀਂ ਗਏ ਉਹ, ਇੰਨੀ ਫੌਜ ਦੇਖ ਕੇ, ਇੰਨੀ ਬਟਾਲੀਅਨ ਜਿਹੜੀ ਆ ਉਹ ਆਈ ਆ, ਉਹ ਦੇਖ ਕੇ ਘਬਰਾ ਤਾਂ ਨਹੀਂ ਗਏ, ਮੈਂ ਜਾਣਨਾ ਚਾਹੁੰਦਾ। ਜਦੋਂ ਪੱਤਰਕਾਰਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਨੇ, ਉਹਨਾਂ ਦੇ ਵਿੱਚ ਇਹ ਵੀ ਸਵਾਲ ਸੀ ਕਿ ਫੌਜ ਆ ਗਈ ਹੈ, ਹੁਣ ਇਹ ਫੌਜ ਅੰਦਰ ਦੀ ਆਏਗੀ ਅਤੇ ਤੁਹਾਡੀ ਕੀ ਵਿਚਾਰ ਹੈ। ਉਹ ਕਹਿਣ ਲੱਗੇ ਵੀ ਜਦੋਂ ਜਿਸ ਢੰਗ ਨਾਲ ਆਏਗੀ ਅਸੀਂ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹਾਂ। ਜੋ ਸਾਨੂੰ ਮਹਾਰਾਜ ਜੀ ਨੇ ਸੂਰ ਵੀਰਤਾ ਵਾਲਾ ਗੁਣ ਦਿੱਤਾ ਹੈ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਔਰ ਦੂਸਰਾ ਇਹ ਸਵਾਲ ਹੈ ਕਿ ਜੇ ਤੁਹਾਨੂੰ ਮੌਤ ਤੋਂ ਡਰ ਜਿਹੜਾ ਉਹ ਨਹੀਂ ਲੱਗਦਾ। ਉਹ ਕਹਿਣ ਲੱਗੇ ਨਹੀਂ, ਜਿਸ ਦਿਨ ਗੁਰੂ ਮਹਾਰਾਜ ਦੇ ਚਰਨਾਂ 'ਚ ਆਪਣਾ ਆਪਾ ਸਮਰਪਿਤ ਕੀਤਾ ਸੀ ਉਸ ਦਿਨ ਪਹਿਲਾਂ ਲੈਸਨ ਹੀ ਸਾਡਾ ਇਹ ਹੈ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੂਕਾ ਤਉ ਆਓ ਹਮਾਰੇ ਪਾਸ। ਕਬੀਰ ਜਿਸ ਮਰਨੇ ਤੇ ਜੱਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਬਹੁਤ ਸਾਰੇ ਸਵਾਲ ਹੋਏ ਜੋ ਤੁਸੀਂ ਲਿਖਤੀ ਰੂਪ ਵਿੱਚ ਵੀ ਪੜ੍ਹ ਸਕਦੇ ਹੋ। ਜਦੋਂ ਇਹ ਸਾਰੇ ਸਵਾਲਾਂ ਦੇ ਜਵਾਬ ਕੁਲਦੀਪ ਬਰਾੜ ਨੂੰ ਪਤਾ ਲੱਗਦੇ ਆ, ਉਹ ਪਰੇਸ਼ਾਨ ਹੋ ਜਾਂਦਾ, ਉਹ ਬੜਾ ਪਰੇਸ਼ਾਨ ਹੁੰਦਾ ਵੀ ਮੈਂ ਤਾਂ ਸੋਚਿਆ ਸੀ ਵੀ 2 ਘੰਟੇ ਦਾ ਮਿਸ਼ਨ ਹੈ, 2 ਘੰਟਿਆਂ 'ਚ ਪੂਰਾ ਹੋ ਜਾਏਗਾ, ਪਰ ਜਿੱਦਾਂ ਇਹਨਾਂ ਨੇ ਚੜ੍ਹਦੀ ਕਲਾਂ ਦੇ ਵਿੱਚ ਜਵਾਬ ਦਿੱਤੇ ਆ, ਲੱਗਦਾ ਨਹੀਂ ਹੈ ਕਿ 2 ਘੰਟੇ ਵਿੱਚ ਮਿਸ਼ਨ ਪੂਰਾ ਹੋਏਗਾ। ਇੱਥੇ ਜ਼ਬਰਦਸਤ ਜੰਗ ਹੋਣੀ ਹੈ। ਜੇ ਇੱਧਰ ਜਿਹੜੇ ਲੱਖਾਂ ਦੀ ਤਾਦਾਦ ਵਿੱਚ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਘੇਰਾ ਪਾਇਆ ਹੋਇਆ, ਅੰਮ੍ਰਿਤਸਰ ਸਾਹਿਬ ਨੂੰ ਇਹ ਪੰਜਾਬ ਦੇ ਨਾਲੋਂ ਵੱਖ ਕਰ ਦਿੱਤਾ ਜਾਣਾ, ਕਨੈਕਸ਼ਨ ਕੱਟ ਦਿੱਤੇ ਜਾਣੇ ਆ, ਥਾਂ ਥਾਂ 'ਤੇ ਕਰਫਿਊ ਜਿਹੜਾ ਉਹ ਪਹਿਰਾ ਸਖਤ ਕਰ ਦਿੱਤਾ ਜਾਣਾ, ਪਰ ਜਿਹੜੀ ਜੰਗ ਹੋਣੀ ਆ ਇਹ ਮਾਮੂਲੀ ਨਹੀਂ ਹੋਣੀ। ਇਹ ਬਹੁਤ ਬਹਾਦਰ ਸੂਰਮੇ ਯੋਧੇ ਨੇ, ਇਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ, ਇਸ ਲਈ ਇਹ ਜੰਗ ਛੋਟੀ ਮੋਟੀ ਹੋਣ ਵਾਲੀ ਨਹੀਂ, ਇਹ ਬਹੁਤ ਵੱਡੀ ਇੱਕ ਜੰਗ ਜਿਹੜੀ ਆ ਉਹ ਹੋਣੀ ਆ, ਅਤੇ ਜਿਹਦੇ ਵਿੱਚ ਕੁਛ ਵੀ ਹੋ ਸਕਦਾ। ਹੁਣ ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਇੱਧਰ ਗੁਰੂ ਕੇ ਸਿੰਘਾਂ ਨੇ ਮੋਰਚੇ ਲਾਏ ਹੈ, ਉਹ ਵੀ ਫੌਜ ਹੀ ਹੈ ਨਾ, ਅਕਾਲ ਪੁਰਖ ਦੀ ਫੌਜ ਹੈ, ਇੱਧਰ ਮੁਲਕ ਦੀ ਫੌਜ ਹੈ। ਕੋਈ ਬਿਹਾਰ ਤੋਂ ਹੈ, ਕੋਈ ਬਨਾਰਸ ਤੋਂ ਹੈ, ਕੋਈ ਕਿਤੋਂ ਹੈ, ਕੋਈ ਕਿਤੋਂ ਹੈ, ਕੋਈ ਮਦਰਾਸ ਤੋਂ ਹੈ, ਵੱਖ ਵੱਖ ਬਟਾਲੀਅਨ ਜਿਹੜੀ ਪਹੁੰਚੀ ਹੋਈ ਹੈ, ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਨੇ, ਖਾਣ ਪੀਣ ਦਾ ਪ੍ਰਬੰਧ ਵੀ ਹੈ ਉਹਨਾਂ ਕੋਲ, ਜੇ ਕੋਈ ਜ਼ਖਮੀ ਹੋ ਜਾਏਗਾ ਤਾਂ ਉਹਨਾਂ ਲਈ ਦਵਾਈ ਦਾ ਪ੍ਰਬੰਧ ਵੀ ਕੀਤਾ, ਡਾਕਟਰ ਦਾ ਪ੍ਰਬੰਧ ਵੀ ਕੀਤਾ, ਮੱਲਮ ਪੱਟੀ ਸਾਰੇ ਪ੍ਰਬੰਧ ਉਹਨਾਂ ਨੇ ਕੀਤੇ ਹੋਏ ਆ। ਪਰ ਇੱਧਰ ਗੁਰੂ ਕੇ ਸਿੰਘਾਂ ਨੇ ਸਿਰਫ ਇੱਕ ਆਸ ਅਤੇ ਭਰੋਸਾ ਰੱਖਿਆ ਹੋਇਆ, ਇੱਕ ਭਰੋਸਾ ਹੈ ਬਸ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜੇ ਕਿਸੇ ਦਾ ਲਹੂ ਵਗਦਾ ਤਾਂ ਉਹ ਵਗਦਾ ਹੀ ਰਹਿਣਾ, ਕਿਸੇ ਨੇ ਆ ਕੇ ਮੱਲਮ ਪੱਟੀ ਨਹੀਂ ਕਰਨੀ, ਕਿਸੇ ਦੇ ਗੋਲੀ ਲੱਗਣੀ ਆ ਤਾਂ ਉਹ ਲੱਗੀ ਰਹਿਣੀ, ਕਿਸੇ ਨੇ ਡਾਕਟਰ ਨੇ ਆ ਕੇ ਕੱਢਣੀ ਨਹੀਂ ਆ। ਸਿਰਫ ਇੱਕ ਭਰੋਸਾ ਹੈ ਗੁਰੂ ਸਾਹਿਬ 'ਤੇ, ਇਸ ਲਈ ਉਹ ਡਟੇ ਹੋਏ ਆ। ਇੱਧਰ ਇਹਨਾਂ ਨੂੰ ਸਾਰੀਆਂ ਸਹੂਲਤਾਂ ਦੇਣ ਦਾ ਪ੍ਰਬੰਧ ਕੁਲਦੀਪ ਬਰਾੜ ਨੇ ਕਰਵਾ ਲਿਆ, ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਇਹ ਜੰਗ ਜਿਹੜੀ ਹੁਣ ਛਿੜਨੀ ਹੈ ਇਹ ਕੋਈ ਛੋਟੀ ਨਹੀਂ ਹੈ, ਕਿਉਂਕਿ ਇਹਦੇ ਵਿੱਚ ਜਨਰਲ ਸੁਬੇਗ ਸਿੰਘ ਵਰਗੇ ਵੀ ਮੌਜੂਦ ਨੇ। ਜਦੋਂ ਉਹ ਲੜਾਈ ਲੜਦੇ ਆ ਤਾਂ ਸਾਹਮਣੇ ਵੈਰੀ ਦੁਸ਼ਮਣ ਵੀ ਹੱਥ ਖੜ੍ਹੇ ਕਰ ਦਿੰਦਾ ਉਹਨਾਂ ਨੂੰ ਵੇਖ ਕੇ। ਇਸ ਲਈ ਇਹ ਅੱਜ ਸਾਰਾ ਦਿਨ ਇਹੀ ਕੁਛ ਚੱਲਦਾ ਰਿਹਾ, ਰਾਤ ਸਾਰੀ ਤਿਆਰੀ ਹੋ ਜਾਣੀ ਆ, ਮੋਰਚੇ ਸੰਭਲ ਜਾਣੇ ਆ, ਫਿਰ ਕੱਲ੍ਹ ਦਿਨ ਚੜ੍ਹਦਿਆਂ ਸਾਰ ਹੀ ਅੰਮ੍ਰਿਤ ਵੇਲੇ ਦੇ ਸਮੇਂ ਵਿੱਚ ਇਹ ਜਿਹੜਾ 4 ਜੂਨ ਦਾ ਸਮਾਂ ਆਉਣਾ, ਕੀ ਭਾਣਾ ਉੱਥੇ ਵਰਤਣਾ ਹੈ ਉਹ ਅਗਲੇਰੇ ਦਿਨਾਂ ਵਿੱਚ ਆਪਾਂ ਸਰਵਣ ਕਰਾਂਗੇ। ਅਸੀਂ ਇਹਨੂੰ ਯਾਦ ਤਾਂ ਕਰਦੇ ਹਾਂ ਕਿਉਂਕਿ ਇਹ ਉਹ ਜ਼ਖਮ ਹੈ ਜਿਹੜਾ ਭਰਤੇ ਜਾਂਦਾ, ਪਰ ਜਿਸ ਦਿਨ ਜੂਨ ਦਾ ਮਹੀਨਾ ਆਉਂਦਾ ਇਹ ਫਿਰ ਹਰਾ ਹੋ ਜਾਂਦਾ। ਇਹ ਉਹ ਜ਼ਖਮ ਹੈ ਜਿਹੜਾ ਕਦੇ ਨਾ ਭਰਨ ਵਾਲਾ, ਕਦੇ ਨਾ ਭੁੱਲਣ ਵਾਲਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉਹ ਸਮੇਂ ਦੀਆਂ ਸਰਕਾਰਾਂ ਨੇ ਜੋ ਕੁਟਲ ਨੀਤੀਆਂ ਅਪਣਾ ਕੇ ਇਹ ਜਿਹੜਾ ਇਹ ਸਾਕਾ ਨੀਲਾ ਤਾਰੇ ਦੇ ਰੂਪ ਵਿੱਚ ਘੱਲੂ ਘਾਰਾ ਵਰਤਾਇਆ, ਅਸੀਂ ਉਹ ਸਭ ਯਾਦ ਕਰ ਰਹੇ ਹਾਂ ਵੀ ਕੀ ਕੁਛ ਉਸ ਵੇਲੇ ਵਾਪਰਿਆ। ਤੋ ਇਤਿਹਾਸਕ ਵਿਚਾਰ ਕਰਦੇ ਹਾਂ, ਅੱਜ ਦੇ ਦਿਨ ਦੀ ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਤ ਦੇਣ, ਗੁਰੂ ਵਾਲੇ ਬਣੋ, ਆਪ ਜੁੜੋ, ਹੋਰਾਂ ਨੂੰ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣੋ। ਜੇ ਕੋਈ ਗੁਰੂ ਤੋਂ ਬੇਮੁੱਖ ਹੈ ਤਾਂ ਪਰਤ ਕੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸਨਮੁੱਖ ਹੋ ਜਾਏ ਤਾਂ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਆਹੀ ਗੱਲ ਨਹੀਂ, ਸੰਸਕਾਰ ਇੱਕ ਮੈਸੇਜ ਹੈ ਸਰਦਾਰ ਕੁਲਦੀਪ ਸਿੰਘ ਦੂਆ ਜੀ, ਜਿਨ੍ਹਾਂ ਦੇ ਭਤੀਜਾ ਸਰੀਰਕ ਚੋਲਾ ਛੱਡ ਗਏ ਨੇ। ਜੋ ਵੀ ਅਗਲਾ ਮੈਸੇਜ ਹੋਏਗਾ ਉਹ ਆਪ ਸਾਰੀਆਂ ਸੰਗਤਾਂ ਨੂੰ ਦੱਸ ਦਿੱਤਾ ਜਾਏਗਾ। ਇਹ ਜੋ ਹੁਣ ਖਬਰ ਆਈ ਹੈ, ਸਰਦਾਰ ਕੁਲਦੀਪ ਸਿੰਘ ਦੂਆ ਇਹਨਾਂ ਦੇ ਭਤੀਜੇ ਅਕਾਲ ਚਲਾਣਾ ਕਰ ਸਰੀਰਕ ਚੋਲਾ ਛੱਡ ਗਏ ਹਨ, ਇਹ ਆਪ ਸਾਰੇ ਨੋਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ।

ਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ।

0: ਸ਼੍ਰੀ ਵਾਹਿਗੁਰੂ ਸਾਹਿਬ ਜੀ ਬਹੁਤ ਜਨਮ ਵਿਛੜੇ ਤੇ ਮਾਧੋ ਹੇ ਜਨਮ ਤੁਮਾਰੇ ਲਿਖੇ
1: ਕਹਿ ਰਵਿਦਾਸ
0: ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦਿ।

ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਸੇ ਭੀ ਸੱਚ ਵਾਹਿਗੁਰੂ।

ਔਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਬਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤੀ ਦਾਤੇ ਕੌਣ ਸ਼ਿਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਸੀਸੜੀਆਂ ਜਿਉ ਵੈ ਸਾਹਿ ਸਿਉ ਮੇਲ ਕਰ

ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨੱਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਵ ਨੈਨ ਨੈਨ ਤੋਏ ਕੋ ਸਹਿਸ ਮੁਰਦ ਨਾ ਏਕ ਤੋਹੇ ਸਹਿਸ ਪਦ ਵਿਮਲ ਨੈਨ ਪਦ ਗਦ ਮਿਨ ਸਹਿ ਤਵ ਗਦ ਵਿਚਲਤ ਮੋਏ ਸਭ ਮੈਂ ਜੋਤ ਜੋਤ ਹੈ ਸੋਏ ਦਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਅਰ ਚਰਨ ਕਲਮ ਗ੍ਰੰਥ ਲੋਭਿਤ ਮਨੋ ਅੰਧ ਨੋ ਮੋਏ ਆਈ ਭੇ ਆਸਾ ਕਿਰਪਾ ਜਲ

ਹੋਰ ਵਿਖੇ ਗੁਰ ਪਾਹੇ ਆ ਮਨ ਹਰਲੀ ਮੰਡਲ ਮੰਡਾਏ ਘਰ ਸਾਧੂ ਅੰਜਲੀ ਬਨ ਵੱਡਾ ਹੇ ਕੱਢਣ ਡੋਤ ਬਨ ਵੱਡਾ ਹੇ ਰਹਾਉ ਸਕ ਦਰ ਸਾਧਨਾ ਜਾਣੇ ਆਦਨੇ ਅੰਤਰ ਹੋਵੇ ਕੰਡਾ ਹੇ ਜਿਉਂ ਜੇ ਚਲੈ ਚ ਵੈਦਕ ਪਾਵੈ ਚਮਕਾਲ ਸਹਿ ਸੰਡੰਡਾਏ ਹਰ ਜਨ ਹਰ ਹਰ ਨਾਮ

ਵੇਲਾ ਇਹਾ ਕਰ ਚਲੋ ਵਰ ਲਾਹਾ ਆਗੈ ਵਸੋਂ ਸੁਹੇਲਾ ਯਾਦ ਘਟੈ ਸਰਣਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹ ਰਸ ਗਤਕ ਦਾ ਦਿਨ ਜਾਨੀ ਨਾ ਕੋਈ ਸੋਈ।

ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ।

0: ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਅਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹਲੇ ਪਹਿਲੇ ਕੇ ਲਿਖੇ ਟੁੰਡੇ ਸਰਾਜਾ ਕੀ ਤੁਨੀ ਸਲੋਕ ਮਹਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦੁਹਾੜੀ ਸਤਵਾਰ ਜਨਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹਲਾ ਦੂਜਾ
1: ਜੀ ਸੌ ਚੰਦਾ ਗੁਬੈ ਸੂਰ ਚੜੇ ਹਜ਼ਾਰ ਇਤਿਹ ਚਾਨਣ ਹੁੰਦਿਆਂ ਗੁਰਬਿਨ ਕੋਹਰ ਅੰਧਾਰ ਮਹੱਲਾ ਪਹਿਲਾ
0: ਨਾਨਕ ਗੁਰੂ ਨਚਿਤ ਨੇ ਮਣਪਣ ਸੁਚੇਤ ਛੁਟੇ ਤਿਲ ਬਵਾੜ ਜੋ ਸੁਝੇਂਦਰ ਖੇਤ ਖੇਤ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ

ਸਲੋਕ ਮਹੱਲਾ ਪਹਿਲਾ। ਸੱਚੇ ਤ੍ਰਿਖੰਡ ਸੱਚੇ ਬ੍ਰਹਿਮੰਡ ਸੱਚੇ ਤ੍ਰਿਲੋ ਸੱਚੇ ਆਕਾਰ ਸੱਚੇ ਤ੍ਰਿਕਰਨੇ ਸਰਬ ਵਿਚਾਰ ਸੱਚਾ ਤੇਰਾ ਅੰਮ੍ਰਿਤ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਅਖ ਲੱਖ ਕਰੋੜ ਸੱਚਾ ਸਪਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ। ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਿਚਲ ਥਾਓ ਵੱਡੀ ਵਡਿਆਈ ਜਾਣੇ ਆਲਾਓ ਵੱਡੀ ਵਡਿਆਈ ਬੁੱਝੇ ਸਭ ਭਾਓ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਣਾ ਸਰਬ ਰਜਾਏ ਮਹੱਲਾ ਦੂਜਾ। ਜਗ ਸੱਚੇ ਕੀਏ ਕੋਠੜੀ ਸੱਚੇ ਕਪਿਚ ਵਾਸ ਇੱਕ ਨਾ ਹੁਕਮ ਸੁਭਾਇ ਲੈ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਕ ਨਾ

ਧਰਮ ਬਹਾਲਿਆ ਸੱਚ ਸੱਚ ਨਿਬੜੈ ਤੁਣ ਵਕ ਕਟੇ ਜਮਾਲਿਆ ਥਨ ਪੈਣ ਕੁੜਿਆ ਮੋਹ ਕਾਲੈ ਦੋ ਜਗ ਚਾਲਿਆ ਤ੍ਰਿਣੈ ਰਿਤ ਸਿਜਣ ਗਏ।

0: ਵੇਦ ਬਿਸਮਾਦ ਜਿਹੀ ਬਿਸਮਾਦ ਪਹਿਤ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰ ਜੰਤ ਬਿਸਮਾਦ ਪਾਨ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਨੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗਾ ਪ੍ਰਾਨ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਪਤ ਬਿਸਮਾਦ ਸਾ ਲਾਹਾ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖਿਆ ਹਾਜ਼ਰਾ ਹਜੂਰ ਵੇਖ ਵਿਡਾਨ ਰਹਿ ਬਿਸਮਾਦ ਨਾਨਕ ਬੂਜਨ ਪੂਰਾ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ

ਚਾਰ ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੈ ਸ਼ਾਰ ਗਿਆਨ ਗਲੇ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੀ ਬਹੁਤੀ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵੜਦਾ ਤੱਕੂ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲਿਆ ਸਤ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ ਜਿਨ ਸੱਚੋ ਸਤ ਬੁਝਾਇਆ ਸਤ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਰਾਜ ਝੋਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣਿਓ ਸ਼ਬਦ ਹਰ ਹਰ ਜਪੈ ਨਾਮ ਨਵਨਿਧ ਅਪੈ ਰਸਨ ਅਹਿਨਿਸ ਰਸੈ।

बचन गुर रिद तरो पांच पू बास करो जन्म कुल उद्धरो द्वार।

ਗੁਰੂ ਗੁਰ ਗੁਰ ਕਰਹੂੰ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਾ ਗਹੀਰ ਮਨ ਮਿਲਤ ਲਿਵਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪਰਵਾ ਛੁਟਕੰਤ ਸਤ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਨ ਨਿਧਾਨ ਹਰ ਉਰ ਧਰਹੁ।

ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੈ ਨਾਰਦਾਦ ਸਨਕਾਦ ਹਰ ਗੁਰਮੁਖ ਹੈ ਤਰੈ ਇੱਕ ਨਾਮ ਲਗ ਤਜੋ ਰਸ ਅਨਰੇ ਦਾਸ ਬੇਨਤ ਕਹੈ ਨਾਮ।

ਧਨਾਸਰੀ ਮਹੱਲਾ ਪੰਜਵਾ।

जाका सतगुर पूरा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਬਰ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਜੋ ਸਤਿਗੁਰਾਂ ਨੇ ਤਰੁੱਟ ਕੇ ਸਾਡੇ ਸਭਨਾਂ ਦੀ ਝੋਲੀ ਦੇ ਵਿੱਚ ਪਾਵਨ ਹੁਕਮ ਦੀ ਦਾਤ ਪਾਈ ਹੈ, ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 679 ਅਤੇ 680 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਪੰਜਵਾਂ।

Sağ olun.

ਲਖ ਸੁਰਤੀ ਲਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ ਨਾ